ਕਾਦਰ ਹਰਕਾਰ ਗੁਰੂ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਆਪ ਨੂੰ ਤਰਸ ਕੀਤਾ ਬੱਚਿਆਂ ਪਾਸੋਂ ਆਸਾ ਦੀ ਵਾਰ ਦੀ ਸੰਪੂਰਨ ਕੀਰਤਨ ਕਰਵਾਇਆ ਸਕਦੀ ਆਪ ਜੀ ਦਾ ਰੋਮ ਰੋਮ ਸ਼ੁਕਰਾਨਾ ਸਾਰੇ ਸੰਗਤਾਂ ਵੱਲੋਂ ਗੁਰਮੁਖ ਪਿਆਰੇ ਵੱਲੋਂ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਵਿੱਚ ਸੰਪੂਰਨ ਮਹਾਰਾਜ ਜੀਓ ਜਿਸ ਭਾਣੋਂ ਕਰਕੇ ਸੇਵਾ ਕੀਤੀ ਮਹਾਰਾਜ ਸੋ ਸੇਵਾ ਥਾਏ ਪਾਉਣੀ ਮਹਾਰਾਜ ਆਪਣੇ ਚੰਨਾਂ ਨਾਲ ਜੋੜੀ ਰੱਖਣਾ ਆਪਣੇ ਚੰਨਾਂ ਕੀਰਤਨ ਨਾਲ ਜੋੜੀ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਕੇ ਦੇਖ ਕਰਕੇ ਨਿਵਾਜਣਾ ਸਤਿਗੁਰੂ ਜੀ ਅੰਮ੍ਰਿਤ ਵੇਲਾ ਜਾਗਣਾ ਬਖਸ਼ਿਸ਼ ਕਰਨਾ ਮਹਾਰਾਜ ਜੀ ਖੁਸ਼ੀਆਂ ਦੇ ਕਿਹੜੇ ਬਖਸ਼ਿਸ਼ ਕਰਨੇ ਯਾਤਰਾ

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ।

ਚੜ੍ਹਦੀ ਕਲਾ ਬਖਸ਼ਣੀ। ਸੋਹਣੇ ਸੰਜੋਗਾਂ ਲਈ ਅਮਨ ਸਿੰਘ ਜੱਸ ਪਰਿਵਾਰ ਵੱਲੋਂ 1100 ਰੁਪਈਏ ਹਾਜ਼ਰ ਹੋਏ ਹਨ। ਸੱਚੇ ਪਾਤਸ਼ਾਹ ਸੋਹਣੇ ਸੰਜੋਗ ਬਖਸ਼ ਕੇ ਕਰਤਾਰਥ ਕਰਨਾ, ਗੁਰਸਿੱਖੀ ਜੀਵਨ ਬਖਸ਼ਣਾ। ਮਨੋਜ ਵਿਜੈ ਵਿੱਕੀ ਧੰਨਵਾਨੀ, ਲੰਗਰਾਂ ਵਿੱਚ 1000 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਯਾਤਰਾ ਸਫਲੀ ਹੋਣ ਲਈ ਹਿਆਨੀ ਪਰਿਵਾਰ, ਲੰਗਰਾਂ ਵਿੱਚ 1000 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਯਾਤਰਾ ਸਫਲੀ ਕਰਨੀ, ਦੇਹ ਅਰੋਗਤਾ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਦਸਤਾਰ ਬੰਧਾਈ ਦੇ ਖੁਸ਼ੀ ਵਿੱਚ ਮੀਰਾਨ ਸਿੰਘ ਪੂਰੀ, ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਬਖਸ਼ਣੀ। ਸੋਹਣੇ ਸੰਜੋਗਾਂ ਲਈ ਹਰਨੀਤ ਸਿੰਘ ਪਰਿਵਾਰ ਵੱਲੋਂ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸੋਹਣੇ ਸੰਜੋਗ ਬਖਸ਼ ਕੇ ਕਰਤਾਰਥ ਕਰਨਾ, ਚੜ੍ਹਦੀ ਕਲਾ ਬਖਸ਼ਣੀ। ਸੋਹਣੇ ਸੰਜੋਗਾਂ ਵਾਸਤੇ ਪਰਿਵਾਰ ਵੱਲੋਂ ਹਰਜੀਓ ਸਿੰਘ, ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸੋਹਣੇ ਸੰਜੋਗ ਬਖਸ਼ਣੇ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਣੀ। ਕਾਰਜ ਰਾਸ ਹੋਣ ਲਈ ਸਰਦਾਰ ਹਰਜਸ ਸਿੰਘ, ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ, ਦੇਹ ਅਰੋਗਤਾ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀ ਵਿੱਚ ਦਿਲਪ੍ਰੀਤ ਕੌਰ, ਜਸਪਾਲ ਸਿੰਘ ਜੀ ਸੋਢੀ, ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ, ਵਿਦਿਆਦਾਨ ਦੀ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ।

ਗੁਰਸਿੱਖੀ ਜੀਵਨ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਰਾਜਿੰਦਰ ਕੌਰ ਜੀ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਗਰਜਸ਼ ਕੌਰ ਵਿਦਿਆ ਦਾਨ ਵਾਸਤੇ ਅਰਦਾਸ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨਾ, ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਰੱਖਣੀ। ਪਰਮਜੀਤ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ, ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਤ੍ਰਿਪਤਾ ਕੌਰ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਮਿਤਿਸ਼ ਸਿੰਘ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਤੰਦਰੁਸਤੀਆਂ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਜਮੀਤ ਸਿੰਘ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਪਾਓ ਦੀ ਬਖਸ਼ਿਸ਼ ਹੋਵੇਗੀ। ਸਿਰੇ ਪਾਓ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਜੀ ਗੁਰੂ ਗਰੀਬ ਨਿਵਾਜ ਯੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਜਿਹੜੀਆਂ ਪੜਦੇ ਹੋਏ ਗੁਰੂਖੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਰ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਜੀ ਆਪ ਨਾਮ ਜਾਣੇ ਜਨ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਨਿਦਾਰ

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੇ ਉੱਤਮ ਹਰ ਕੀ ਕਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਹਾਜ਼ਰ ਨਾਜ਼ਰ ਪ੍ਰਤੱਖ ਅਕਾਲ ਪੁਰਖ ਜੀ ਦੀ ਜ਼ਾਹਰਾ ਮੂਰਤ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਤਾਈਂ ਉਪਦੇਸ਼ ਦੇਣਾ ਕਰੋ ਮਹਾਰਾਜ ਸਾਨੂੰ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਿਵੇਂ ਹੋ ਜਾਵੇ ਰਾਤ ਦਿਨ ਅੰਮ੍ਰਿਤ ਨਾਮ ਜਪਦੇ ਰਹੀਏ ਰਸਨਾ ਕਿਤੋਂ ਕਦੇ ਭੁੱਲੇ ਨਾ ਮਨ ਚੋਂ ਕਦੇ ਵਿਸਰੇ ਨਾ ਹਰ ਵੇਲੇ ਅੰਮ੍ਰਿਤ ਨਾਮ ਨੂੰ ਜਪਦੇ ਰਹਿਣ ਦੀ ਇਹ ਦਾਤ ਸਾਨੂੰ ਕਿਵੇਂ ਮਿਲੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਤਿਸ ਪਰਮ ਪਿਤਾ ਪਰਮੇਸ਼ੁਰ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹੋ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਨਾਮ ਕਦੇ ਵਿਸਰਦਾ ਨਹੀਂ ਮਹਾਰਾਜ ਸਾਨੂੰ ਕਿਰਪਾ ਕਰਕੇ ਅਰਦਾਸਾਂ ਬੇਨਤੀਆਂ ਕਰਨ ਦੀ ਜਾਚ ਦੱਸੋ ਕਿਵੇਂ ਅਰਦਾਸਾਂ ਕਰੀਏ ਤਾਂ ਹਜ਼ੂਰ ਫਰਮਾਉਂਦੇ ਨੇ ਮਲਾਰ ਮਹੱਲਾ ਪੰਜਵਾ ਮਲਾਰ ਰਾਗ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ
1: ਬਰਸ ਮੇਘ ਜੀ ਤਿਲ ਬਿਲ ਮਨਾ ਲਾਓ
0: ਅਰਦਾਸਾਂ ਬੇਨਤੀਆਂ ਕਰਨੇ ਕਰੋ ਹੇ ਸੱਚੇ ਪਾਤਸ਼ਾਹ ਜੀ ਹੇ ਪਰਮ ਪਿਆਰ ਦੇ ਆਸਪਦ ਸਰੂਪ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੇ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੇ ਕਿਰਪਾ ਰੂਪ ਬਦਲੋ ਕਰਕੇ ਉਪਦੇਸ਼ ਰੂਪੀ ਜਲ ਨੂੰ ਵਰਸਣਾ ਕਰੋ ਵਰਾਉਣਾ ਕਰੋ ਮਹਾਰਾਜ ਰੰਚਕ ਮਾਤਰ ਤਿਲ ਮਾਤਰ ਵੀ ਦੇਰੀ ਨਾ ਲਾਓ ਉਪਦੇਸ਼ ਰੂਪੀ ਅੰਮ੍ਰਿਤ ਜਲ ਦੀ ਵਰਖਾ ਕਰਦਿਆਂ
1: ਹੋਇਆਂ
0: ਹੇ ਪਰਮ ਪਿਆਰ ਦੇ ਅਸਪਦ ਪਿਆਰੇ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਰੂਪੀ ਜਲ ਨੂੰ ਵਰਸਾਉਣਾ ਕਰੋ ਮਹਾਰਾਜ ਆਪਣੇ ਉਪਦੇਸ਼ ਦੇ ਨਾਲ ਮਨ ਹੇ ਸੁਧਾਰੇ ਸਾਡੇ ਮਨ ਨੂੰ ਸੁਧਾਰ ਦੇਣਾ ਕਰੋ ਗੁਰ ਡਿੱਠਾ ਤਾਂ ਮਨ ਸਾਧਾਰਿਆ ਸਾਡਾ ਜਿਹੜਾ ਮਨ ਸਦਾ ਕੁਚਾਲੀ ਚੱਲਣ ਵਾਲਾ ਭੈੜੀ ਟੇਢੀ ਚਾਲ ਚੱਲਣ ਵਾਲਾ ਇਸ ਨੂੰ ਸੁਧਾਰ ਦਿਓ ਮਨ ਹੇ ਸੁਧਾਰੇ ਮਹਾਰਾਜ ਸਾਡਾ ਇਹ

0: ਅੰਮ੍ਰਿਤ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕਰਕੇ ਹਿਰਦੇ ਦੇ ਅੰਦਰ ਆਨੰਦ ਪ੍ਰਾਪਤ ਹੋਵੇ ਤੇ ਸਾਡੇ ਹਿਰਦੇ ਦੇ ਅੰਦਰ ਮਨ ਦੇ ਅੰਦਰ ਬੰਦਗੀ ਕਰਨੇ ਦਾ ਨਾਮ ਜਪਣੇ ਦਾ ਸਦਾ ਚਾਓ ਬਣਿਆ ਰਹੇ, ਸਦਾ ਉਤਸ਼ਾਹ ਬਣਿਆ ਰਹੇ, ਕਦੇ ਚਾਹ ਅਤੇ ਉਤਸ਼ਾਹ ਨਾਮ ਜਪਣੇ ਦਾ ਮਨ ਦੇ ਵਿੱਚੋਂ ਘੱਟ ਨਾ ਜਾਵੇ, ਸਦਾ ਹੀ ਇਸ ਪ੍ਰਕਾਰ ਮਨ ਨੂੰ ਉਤਸ਼ਾਹ ਬਣਿਆ ਹੀ ਰਹੇ। ਆਪ ਜੀ ਦਾ ਨਾਮ ਹੋਰ ਤੋਂ ਹੋਰ ਵੱਧ ਤੋਂ ਵੱਧ ਵਧੀਕ ਤੋਂ ਵਧੀਕ ਜਪਦੇ ਰਹੀਏ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਧਾਰ ਸਵਾਮੀਆ ਮੇਰੇ,
0: ਇਵੇਂ ਬੇਨਤੀਆਂ ਕਰਨੀਆਂ ਨੇ, ਹੇ ਮੇਰੇ ਸਵਾਮੀ ਜੀ, ਸਾਨੂੰ ਕੇਵਲ ਤਾਂ ਕੇਵਲ ਆਪ ਜੀ ਦੀ ਧਾਰ, ਆਪ ਜੀ ਦੀ ਟੇਕ, ਆਪ ਜੀ ਦੀ ਓਟ, ਆਪ ਜੀ ਦਾ ਆਸਰਾ ਹੈ। ਕਿਸੇ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ, ਮਹਾਰਾਜ ਮੈਨੂੰ ਆਪ ਜੀ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ ਹੈ ਜੀਓ।
1: ਕਿਉਂ ਮਨ ਹੋ ਬਿਸਾਰੇ,
0: ਮਹਾਰਾਜ ਆਪ ਸਾਨੂੰ ਕਿਉਂ ਆਪਣੇ ਮਨ ਦੇ ਵਿੱਚੋਂ ਭੁਲਾਉਂਦੇ ਹੋ, ਕਿਉਂ ਆਪਣੇ ਮਨ ਦੇ ਵਿੱਚੋਂ ਵਿਸਾਰਦੇ ਹੋ? ਕਿਉਂਕਿ ਜਿਸ ਵੇਲੇ ਆਪ ਜੀ ਮਨ ਚੋਂ ਭੁਲਾਉਂਦੇ ਹੋ ਨਾ, ਤਾਂ ਫਿਰ ਜੀਵ ਨੂੰ ਆਪ ਜੀ ਦੀ ਬੰਦਗੀ ਵਿਸਰ ਜਾਂਦੀ ਏ। ਗਰੀਬ ਨਿਵਾਜ, ਸਾਨੂੰ ਆਪਣੇ ਮਨ ਦੇ ਵਿੱਚੋਂ ਕਦੇ ਨਾ ਵਿਸਾਰੂ।
1: ਇਸਤਰੀ ਰੂਪ ਚੇਰੀ ਕੀ ਨਿਆਈ,
0: ਮਹਾਰਾਜ ਜਿਨ੍ਹਾਂ ਨੂੰ ਆਪ ਹਿਰਦੇ ਵਿੱਚ ਯਾਦ ਰੱਖਦੇ ਹੋ ਨਾ, ਉਹ ਤਾਂ ਆਪ ਜੀ ਦੀ ਇਸਤਰੀ ਰੂਪ ਪਟਰਾਣੀ ਰੂਪ ਹੋ ਰਹਿੰਦੀ ਏ। ਜਿਵੇਂ ਪਾਤਸ਼ਾਹ ਦੀ ਪਟਰਾਣੀ ਹੁੰਦੀ ਏ ਨਾ, ਤੇ ਤਖ਼ਤ ਤੇ ਬੈਠ ਕਰਕੇ ਹੁਕਮ ਚਲਾਉਂਦੀ ਏ। ਜਿਨ੍ਹਾਂ ਨੂੰ ਆਪ ਜੀ ਚਿੱਤ ਵਿੱਚ ਜਾਤ ਰੱਖਦੇ ਹੋ, ਉਹ ਸਾਧੂ ਮਹਾਤਮਾ ਰੂਪ ਆਪ ਜੀ ਦੀਆਂ ਇਸਤਰੀਆਂ ਪਟਰਾਣੀ ਰੂਪ ਆਪ ਜੀ ਦੀਆਂ ਹੋ ਕਰਕੇ ਸੰਸਾਰ ਦੇ ਉੱਪਰ ਹੁਕਮ ਚਲਾਉਂਦੀਆਂ ਨੇ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤੇ ਮਹਾਰਾਜ ਜਿਨ੍ਹਾਂ ਨੂੰ ਆਪ ਜੀ ਮਨ ਦੇ ਵਿੱਚੋਂ ਭੁਲਾ ਦਿੰਦੇ ਹੋ ਨਾ, ਚੇਰੀ ਕੀ ਨਿਆਈ, ਉਹ ਫਿਰ ਆਪ ਜੀ ਦੀ ਪਟਰਾਣੀ ਨਹੀਂ ਬਣ ਪਾਉਂਦੀ, ਉਹ ਤੇ ਚੇਰੀ ਦਾਸੀ ਦੀ ਨਿਆਈ ਹੋ ਜਾਂਦੀ ਹੈ। ਸਾਧ ਸੰਗਤ ਜੀ, ਭਗਤ ਧਰੂ ਜੀ ਨੇ ਆਪਣੀ ਮਾਤਾ ਨੂੰ ਪੁੱਛਿਆ ਸੀ ਨਾ ਕਿ ਮਾਤਾ ਤੂੰ ਸੱਚ ਦੱਸਣਾ ਕਰ, ਤੂੰ ਤੂੰ ਸਾਵਾਣੀ ਹੈ ਕਿ ਸਰੀਤਾ, ਤੂੰ ਸਵਾਣੀ ਹੈ, ਰਾਜੇ ਦੀ ਪਟਰਾਣੀ ਰਾਣੀ ਹੈ ਜਾਂ ਫਿਰ ਦਾਸੀ ਹੈ? ਤੇ ਧਰੂ ਦੀ ਮਾਤਾ ਨੇ ਦੱਸਿਆ ਸੀ, ਸਾਵਾਣੀ ਹਾਂ ਜਨਮ ਦੀ, ਮੈਂ ਜਨਮ ਕਰਕੇ ਤੇ ਸਵਾਣੀ ਹਾਂ, ਰਾਜੇ ਦੀ ਪੁੱਤਰੀ ਹਾਂ, ਪਾਤਸ਼ਾਹ ਨਾਲ ਵਿਆਹੀ ਹੋਈ ਹਾਂ, ਹਾਂ ਤੇ ਮੈਂ ਸਵਾਣੀ। ਫਿਰ ਪੁੱਛਿਆ ਇਹ ਹਾਲਤ ਕਿਉਂ ਹੋ ਗਈ? ਦੱਸਿਆ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਨਾਮ ਨਹੀਂ ਜਪਿਆ, ਪ੍ਰੇਮਾ ਭਗਤੀ ਦ੍ਰਿੜ ਨਹੀਂ ਕੀਤੀ, ਇਸ ਕਰਕੇ ਪਟਰਾਣੀ ਹੁੰਦਿਆਂ ਹੋਇਆਂ ਵੀ ਦਾਸੀਆਂ ਵਾਲੀ ਹਾਲਤ ਹੋ ਗਈ ਏ। ਫਿਰ ਪੁੱਛਿਆ ਸੀ, ਮਾਤਾ ਜੀ ਕਿਸ ਉਦਮ ਤੇ ਰਾਜ ਮਿਲਿਆ ਸਤਰੂ ਤੇ ਸਭ ਹੋਵਨ ਮੀਤਾ, ਤੇ ਦੱਸਿਆ ਸੀ ਪਰਮੇਸ਼ਰ ਆਰਾਧਿਐ ਜਿਦੂ ਹੋਈਐ ਪਤਤ ਪੁਨੀਤਾ। ਪਰਮੇਸ਼ਰ ਜੀ ਦੇ ਨਾਮ ਦੀ ਆਰਾਧਨਾ ਕਰੀਏ, ਪਾਪੀਆਂ ਤੋਂ ਪਵਿੱਤਰ ਹੋ ਜਾਈਦਾ। ਇਹ ਬੇਨਤੀ ਹੈ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਆਪ ਜੀ ਇਸਤਰੀ ਨੂੰ ਜਗਿਆਸੂ ਨੂੰ ਹਿਰਦੇ ਵਿੱਚ ਚੇਤੇ ਰੱਖਦੇ ਹੋ, ਉਹ ਤੇ ਆਪ ਜੀ ਦੀ ਇਸਤਰੀ ਰੂਪ ਪਟਰਾਣੀ ਰੂਪ ਹੋ ਰਹਿੰਦੀ ਹੈ। ਮਹਾਰਾਜ ਜਿਨ੍ਹਾਂ ਨੂੰ ਮਨ ਦੇ ਵਿੱਚੋਂ ਭੁਲਾ ਦਿੰਦੇ ਹੋ, ਚੇਰੀ ਕੀ ਨਿਆਈ, ਉਹ ਦਾਸੀ ਦੀ ਨਿਆਈ ਹੋ ਜਾਂਦੀ ਹੈ। ਅਰਥਾਤ ਸਰੂਪ ਰੂਪ ਦੀ ਪ੍ਰਾਪਤੀ ਤੋਂ ਬਿਨਾਂ ਅਤ ਨਿਮਾਣੀ ਹੋ ਰਹਿੰਦੀ ਹੈ।
1: ਬਿਨ ਭਰ ਤਾਰੇ,
0: ਜਿਹੜੀ ਪਟਰਾਣੀ ਹੈ ਆਪਣੀ ਭਰਤਾਰੇ ਭਰਤਾਰੇ, ਆਪਣੇ ਭਰਤੇ ਤੋਂ ਬਿਨਾਂ, ਆਪਣੇ ਪਤੀ ਤੋਂ ਬਿਨਾਂ, ਆਪਣੇ ਪਾਤਸ਼ਾਹ ਤੋਂ ਬਿਨਾਂ ਸੋਭਾ ਨਹੀਂ ਪਾਉਂਦੀ। ਪਾਤਸ਼ਾਹ ਕਰਕੇ ਪਟਰਾਣੀ ਹੈ ਨਾ, ਤੇ ਜੇ ਪਾਤਸ਼ਾਹ ਨਹੀਂ ਮਨੋ ਵਿਸਾਰ ਦਿੱਤੀ, ਫਿਰ ਗੋਲੀ ਦਾਸੀ ਦੀ ਨਿਆਈ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਾਨੂੰ ਹਿਰਦੇ ਦੇ ਅੰਦਰ ਯਾਦ ਰੱਖੋ। ਗਰੀਬ ਨਿਵਾਜ, ਆਪ ਜੀ ਨਹੀਂ ਭੁਲਾਓਗੇ ਤੇ ਮੈਂ ਜਗਿਆਸੂ ਇਸਤਰੀ ਆਪ ਜੀ ਦੀ ਪਟਰਾਣੀ ਰੂਪ ਹੋ ਰਹਾਂਗੀ, ਆਪ ਜੀ ਨਹੀਂ ਵਿਸਾਰ ਦਿੱਤਾ ਤੇ ਸੱਚੇ ਪਾਤਸ਼ਾਹ ਮਾਇਆ ਦੀ ਦਾਸੀ ਹੋ ਜਾਵਾਂਗੀ, ਕਿਰਪਾ ਕਰਕੇ ਹਿਰਦੇ ਦੇ ਵਿੱਚੋਂ ਸਾਨੂੰ ਕਦੇ ਨਾ ਭੁਲਾਉਣਾ ਕਰੋ।
1: ਬਿਨੋ ਸੁਨਿਓ ਜਬ ਠਾਕੁਰ ਮੇਰਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਵੇਂ ਬੇਨਤੀਆਂ ਕਰਨੇ ਕਰਕੇ ਸੱਚਮੁੱਚੀ ਲਾਭ ਹੁੰਦਾ ਹੈ ਕਿ ਪਰਮੇਸ਼ਰ ਜੀ ਸੱਚਮੁੱਚੀ ਹਿਰਦੇ ਵਿੱਚ ਫਿਰ ਯਾਦ ਕਰਦੇ ਨੇ? ਮਹਾਰਾਜ ਕੀ ਫਿਰ ਸੱਚਮੁੱਚੀ ਪਾਤਸ਼ਾਹ ਦੀ ਪਟਰਾਣੀ ਵਾਂਗੂ ਹੋ ਜਾਈਦਾ? ਤੇ ਗਰੀਬ ਨਿਵਾਜ, ਹਜ਼ੂਰ ਫਰਮਾਉਂਦੇ ਨੇ, ਬਿਨਾਂ ਸੁਣਿਓ ਜਬ ਠਾਕੁਰੇ ਮੇਰਾ, ਠਾਕੁਰੇ ਰਾਰੇ ਨੂੰ ਸਿਹਾਰੀ ਹੈ, ਠਾਕੁਰ ਜੀ ਨੇ, ਪਰਮੇਸ਼ਰ ਜੀ ਨੇ, ਭਾਈ ਜਦੋਂ ਇਸ ਵੇਲੇ ਬੇਨਤੀਆਂ ਕੀਤੀਆਂ ਨਾ, ਤੇ ਮੇਰੇ ਠਾਕੁਰ ਜੀ ਨੇ, ਮੇਰੇ ਸਾਹਿਬ ਜੀ ਨੇ, ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ ਨੇ ਬੇਨਤੀਆਂ ਨੂੰ ਸੁਣਨਾ ਕੀਤਾ।
1: ਆਇਓ ਕਿਰਪਾ ਧਾਰੇ,
0: ਤੇ ਫਿਰ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਪਰਮੇਸ਼ਰ ਜੀ ਬੇਗ ਛੇਤੀ ਦੇ ਨਾਲ ਆਇਓ ਹਿਰਦੇ ਦੇ ਅੰਦਰ ਆ ਸਾਖਿਆਤਕਾਰ ਹੋਏ ਨੇ। ਜਿਨ੍ਹਾਂ ਨੇ ਪ੍ਰੇਮ ਭਾਵ ਦੇ ਨਾਲ ਇਵੇਂ ਬੇਨਤੀਆਂ ਕੀਤੀਆਂ, ਉਹਨਾਂ ਦੇ ਮਨਾਂ ਦੇ ਅੰਦਰ ਪਰਮੇਸ਼ਰ ਜੀ ਸਾਖਿਆਤਕਾਰ ਹੋ ਆਏ ਨੇ। ਇਸ ਪ੍ਰਕਾਰ ਦੀ ਵੱਡੀ ਭਾਰੀ ਬਖਸ਼ਿਸ਼ ਤਿੰਨਾਂ ਤੇ ਹੁੰਦੀ ਹੈ।
1: ਨਾਨਕ ਮੇਰੋ ਬਣਿਓ ਸੁਹਾਗੋ।
0: ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਹੇ ਪਿਆਰਿਓ ਗੁਰਸਿੱਖੋ, ਇਸ ਪ੍ਰਕਾਰ ਮੇਰਾ ਸੁਹਾਗ ਬਣਿਆ ਹੈ, ਆਨੰਦ ਬਣਿਆ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋਏ ਹਾਂ। ਇਸੇ ਪ੍ਰਕਾਰ
1: ਨਾਨਕ ਮੇਰੋ ਬਣਿਓ ਸੁਹਾਗੋ।
0: ਮਹਾਰਾਜ, ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਜੀ ਦੀ ਸਾਖਿਆਤ ਕਰਤਾ ਉਹ ਆਉਂਦੀ ਹੈ, ਉਹਨਾਂ ਦੀ ਫਿਰ ਭਾਵਨਾ ਤੇ ਬਚਨ ਕੈਸੇ ਹੁੰਦੇ ਨੇ? ਹਜ਼ੂਰ ਫਰਮਾਉਂਦੇ ਨੇ, ਕਹੋ ਨਾਨਕ ਭਾਈ, ਉਹ ਫਿਰ ਉੱਤਮ ਅਧਿਕਾਰੀ ਮਹਾਤਮਾ ਜਨ ਇਵੇਂ ਕਹਿਣਾ ਕਰਦੇ ਨੇ, ਮੇਰੋ ਬਣਿਓ ਸੁਹਾਗੋ, ਹੁਣ ਮੇਰੇ ਮਨ ਦੇ ਅੰਦਰ ਸੁਹਾਗ ਬਣ ਗਿਆ ਹੈ। ਸੁਹਾਗ ਦਾ ਅਰਥ ਹੈ ਆਨੰਦ। ਹਿਰਦੇ ਦੇ ਅੰਦਰ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਬਣ ਆਇਆ ਹੈ। ਹੁਣ ਸਾਡਾ ਆਚਾਰ ਭਲਾ ਹੋ ਗਿਆ ਹੈ ਤੇ ਪਤ ਪ੍ਰਤਿਸ਼ਠਾ ਮਾਨ ਵਾਲੇ ਹੋ ਗਏ ਹਾਂ ਤੇ ਸੋਭਾ ਵਾਲੇ ਹੋ ਗਏ ਹਾਂ। ਪਾਤੇ ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਕੇ ਸੰਸਾਰ ਦੇ ਅੰਦਰ ਭਲੇ ਆਚਾਰ ਵਾਲੇ ਤੇ ਪਰਲੋਕ ਦੇ ਵਿੱਚ ਵੀ ਸੋਭਾ ਵਾਲੇ ਹੋ ਗਏ ਆ। ਇਸ ਪ੍ਰਕਾਰ ਜਿਹੜੇ ਨਾਮ ਦੇ ਰਸੀਏ ਬੇਨਤੀਆਂ ਕਰਦੇ ਰਹਿੰਦੇ ਨੇ, ਮਹਾਰਾਜ ਸਾਨੂੰ ਕਦੇ ਵਿਸਰੋ ਨਾ, ਚਿੱਤ ਦੇ ਵਿੱਚੋਂ ਭੁਲਾਓ ਨਾ, ਹਰ ਵੇਲੇ ਆਪ ਜੀ ਦਾ ਅੰਮ੍ਰਿਤ ਨਾਮ ਚੇਤੇ ਆਉਂਦਾ ਰਹੇ, ਬੇਨਤੀਆਂ ਕਰਦੇ ਨੇ। ਵਾਹਿਗੁਰੂ ਜੀ ਹਿਰਦੇ ਵਿੱਚ ਪ੍ਰਗਟ ਹੁੰਦੇ ਨੇ, ਉਹ ਲੋਕ ਪਰਲੋਕ ਦੇ ਅੰਦਰ ਮਾਣ ਵਡਿਆਈ ਪ੍ਰਤਿਸ਼ਠਾ ਸੋਭਾ ਵਾਲੇ ਹੋ ਜਾਂਦੇ ਨੇ। ਭਲਾ ਆਚਾਰ ਸੰਸਾਰ ਦੇ ਅੰਦਰ ਉਹਨਾਂ ਦਾ ਬਣ ਜਾਂਦਾ ਹੈ। ਸਾਧ ਨਾਮ ਨਿਰਮਲਤਾ ਕੇ ਕਰਮ, ਉਹਨਾਂ ਦੇ ਕਰਮ ਨਿਰਮਲ ਹੋ ਜਾਂਦੇ ਨੇ, ਉਹਨਾਂ ਦੀ ਬਾਣੀ ਵੀ ਨਿਰਮਲ ਹੋ ਜਾਂਦੀ ਹੈ, ਉਹਨਾਂ ਦੀ ਤਕਣੀ ਵੀ ਨਿਰਮਲ ਹੋ ਜਾਂਦੀ ਹੈ, ਉਹਨਾਂ ਦਾ ਬੋਲਣਾ ਸੁਣਨਾ ਆਚਾਰ ਵੀ ਹੋਰ ਸਾਰਾ ਸੋ ਨਿਰਮਲ ਭਲਾ ਹੋ ਜਾਂਦਾ, ਚੰਗਾ ਉੱਜਲ ਹੋ ਜਾਂਦਾ ਹੈ ਜੀਓ।
1: ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਬੇਨਤੀ ਕੀਤੀ ਹੈ ਜਗਿਆਸੂਆਂ ਨੇ, ਮਹਾਰਾਜ ਕਿਰਪਾਲਤਾ ਕਰਕੇ ਦੱਸੋ ਇਹ ਭਵ ਸਾਗਰ ਸੰਸਾਰ ਸਾਗਰ ਦਾ ਡਰ ਸਾਡੇ ਮਨ ਚੋਂ ਕਿਵੇਂ ਮੁੱਕ ਜਾਵੇ। ਇਸ ਨੂੰ ਭੈ ਸਾਗਰ ਵੀ ਕਿਹਾ ਜਾਂਦਾ, ਭਵ ਸਾਗਰ ਵੀ ਕਿਹਾ ਜਾਂਦਾ। ਭੈ ਦਾ ਅਰਥ ਹੈ ਡਰ। ਜਿਵੇਂ ਸਮੁੰਦਰ ਦੇ ਅੰਦਰ ਪਾਣੀ ਹੀ ਪਾਣੀ ਹੈ, ਸੰਸਾਰ ਦੇ ਅੰਦਰ ਡਰ ਹੀ ਡਰ ਹੈ। ਕਦੇ ਰੋਗਾਂ ਦਾ ਡਰ, ਬਿਮਾਰੀਆਂ ਦਾ ਡਰ, ਵਿਪਤਾ ਦਾ ਡਰ, ਦੁਸ਼ਮਣ ਦਾ ਡਰ, ਇਸੇ ਪ੍ਰਕਾਰ ਜ਼ੁਲਮਾਂ ਦਾ ਡਰ ਤੇ ਜ਼ਾਲਮ ਸਰਕਾਰਾਂ ਦਾ ਡਰ, ਕਿਸੇ ਨੂੰ ਇਸੇ ਪ੍ਰਕਾਰ ਸਾਧ ਸੰਗਤ ਜੀ ਜਮਾਂ ਦਾ ਡਰ, ਜਨਮ ਮੌਤ ਦਾ ਡਰ, ਇਹ ਤੇ ਸਭਨਾਂ ਨੂੰ ਹੀ ਹੈ ਨਾ। ਮਰਨਾ ਤੇ ਕੋਈ ਵੀ ਨਹੀਂ ਚਾਹੁੰਦਾ, ਮੌਤ ਦਾ ਡਰ ਤੇ ਸਭਨਾਂ ਨੂੰ ਹੀ ਹੈ। ਇਸ ਪ੍ਰਕਾਰ ਸੱਤ ਪ੍ਰਕਾਰ ਦੇ ਵੱਡੇ ਡਰ ਕਹੇ ਗਏ ਨੇ, ਜਹ ਭਾਵ ਭੈ, ਪਰ ਲੋਕ ਭੈ, ਜਨਮ ਵੇਦਨਾ ਜਾਤ, ਅਣਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਜਿਵੇਂ ਪ੍ਰਤੱਖ ਸੱਤ ਸਮੁੰਦਰ ਕਹੇ ਜਾਂਦੇ ਨੇ, ਇਵੇਂ ਸੱਤ ਪ੍ਰਕਾਰ ਦੇ ਡਰ ਕਹੇ ਜਾਂਦੇ ਨੇ। ਮਾਨੋ ਇਹ ਇੱਕ ਇੱਕ ਡਰ ਇੱਕ ਇੱਕ ਸਮੁੰਦਰ ਹੈ। ਇਸ ਕਰਕੇ ਜਿਵੇਂ ਜਗਤ ਸੱਤ ਸਮੁੰਦਰਾਂ ਵਾਲਾ ਹੈ, ਇਸੇ ਪ੍ਰਕਾਰ ਭਾਈ ਇਹ ਸੰਸਾਰ ਭੈ ਦੇ ਸੱਤ ਸਮੁੰਦਰਾਂ ਵਾਲਾ, ਸੱਤ ਪ੍ਰਕਾਰ ਦੇ ਡਰ ਜੀਵਾਂ ਨੂੰ ਬਣੇ ਰਹਿੰਦੇ ਨੇ। ਇਸ ਕਰਕੇ ਕਿਹਾ ਜਾਂਦਾ ਭੈ ਸਾਗਰ, ਡਰ ਦਾ ਸਾਗਰ। ਮੌਤ ਦਾ ਡਰ ਤੇ ਕਿਸੇ ਦਾ ਮਿਟਦਾ ਹੀ ਨਹੀਂ ਬਿਨਾਂ ਮਹਾਤਮਾ ਤੋਂ। ਸੋ ਬੇਨਤੀ ਕੀਤੀ ਸੱਚੇ ਪਾਤਸ਼ਾਹ, ਇਹ ਭੈ ਦਾ ਸਾਗਰ ਹੈ, ਡਰ ਦਾ ਸਾਗਰ ਹੈ, ਮਹਾਰਾਜ ਇਹ ਸਾਡਾ ਭੈ ਨਿਵਿਰਤ ਕਿਵੇਂ ਹੋਵੇ? ਕਿਰਪਾ ਕਰਕੇ ਉਪਦੇਸ਼ ਦੇਵੋ, ਸੱਤ ਪ੍ਰਕਾਰ ਦਾ ਡਰ ਸਾਡਾ ਕਿਵੇਂ ਮਿਟ ਜਾਵੇ? ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਮਲਾਰ ਰਾਗ ਹੈ, ਮਹੱਲਾ ਦਾ ਅਰਥ ਹੈ ਪਾਤਸ਼ਾਹ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਪ੍ਰੀਤਮ ਸਾਚਾ ਨਾਮ ਧਿਆਏ।
0: ਹੇ ਭਾਈ, ਹਿਰਦੇ ਦੇ ਅੰਦਰ ਤਿਸ ਪ੍ਰੀਤਮ ਜੀ ਦਾ ਪਰਮ ਪਿਆਰ ਦੇ ਆਸਪਦ ਸਰੂਪ, ਪਿਆਰੇ ਤੋਂ ਪਿਆਰੇ, ਅਤਿਅੰਤ ਪਿਆਰੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਿਰਦੇ ਦੇ ਵਿੱਚ ਧਿਆਉਣੇ ਵਾਲੇ ਹੋ ਕਰਕੇ ਸਦਾ ਧਿਆਉਂਦੇ ਰਹੋ।
1: ਦੁੱਖ ਦਰਦ ਬਿਨ ਸਾ ਭਵ ਸਾਗਰ।
0: ਜਿਨ੍ਹਾਂ ਨੇ ਵੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣੇ ਵਾਲੇ ਹੋ ਕਰਕੇ ਧਿਆਇਆ ਹੈ ਨਾ, ਦੁੱਖ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਵੀ ਨਿਵਰਤ ਹੋ ਗਏ, ਦਰਦ ਅਗਿਆਨ ਵਿਦਿਆ ਦੀਆਂ ਪੀੜਾਂ ਵੀ ਉਹਨਾਂ ਦੀਆਂ ਨਾਸ ਹੋ ਗਈਆਂ। ਬਿੰਨ ਸਹਿ ਭਵ ਸਾਗਰ, ਭਵ ਸਾਗਰ ਦੇ ਭੈਦਾਇਕ ਸਾਗਰ, ਸੰਸਾਰ ਸਾਗਰ ਦੇ ਸੱਤ ਪ੍ਰਕਾਰ ਦੇ ਡਰ ਵੀ ਉਹਨਾਂ ਦੇ ਨਾਸ ਹੋ ਗਏ ਹਨ।
1: ਮੂਰਤ ਹਿਰਦਾ ਬਸਾਏ।
0: ਭਾਈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮੂਰਤ ਨੂੰ, ਸਤਿਗੁਰਾਂ ਦੇ ਸਰੂਪ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਹੈ, ਜਿਵੇਂ ਭਾਈ ਗੋਇੰਦਾ ਜੀ ਨੇ, ਕਾਬਲ ਦੇ ਵਿੱਚ ਬੈਠਿਆਂ ਨੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀਆਂ ਦੇ ਚਰਨਾਂ ਨੂੰ ਪ੍ਰੇਮ ਦੇ ਨਾਲ ਸੰਕਲਪ ਰੂਪੀ ਹੱਥਾਂ ਦੇ ਨਾਲ ਫੜਿਆ ਸੀ ਨਾ। ਸਾਰਾ ਦਿਨ ਨਦੀ ਦੇ ਕਿਨਾਰੇ ਚੌਂਕੜਾ ਮਾਰ ਕੇ ਬੈਠੇ ਰਹੇ ਤੇ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਸਾਰਾ ਦਿਨ ਸਿੰਘਾਸਣ ਤੇ ਸੱਜੇ ਰਹੇ, ਆਪਣੇ ਸਰੀਰ ਦਾ ਅੰਗ ਤੱਕ ਨਾ ਹਿਲਾਇਆ, ਅਡੋਲ ਬੈਠੇ ਰਹੇ। ਇਸ ਪ੍ਰਕਾਰ ਜਿਵੇਂ ਭਾਈ ਗੋਇੰਦਾ ਸਾਹਿਬ ਜੀ ਨੇ ਸੰਕਲਪ ਰੂਪੀ ਹੱਥਾਂ ਦੇ ਨਾਲ ਚਰਨ ਫੜੇ ਸਨ ਨਾ, ਇਸ ਪ੍ਰਕਾਰ ਸਤਿਗੁਰੂ ਜੀ ਦੀ ਮੂਰਤ ਨੂੰ ਸਦਾ ਹਿਰਦੇ ਦੇ ਅੰਦਰ ਵਸਾ ਕਰਕੇ ਰੱਖਣਾ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ। ਤੇ ਸਾਧ ਸੰਗਤ ਜੀ, ਇੱਥੇ ਮੂਰਤ ਦਾ ਭਾਵ ਕੋਈ ਪੱਥਰ ਦੀ ਮੂਰਤੀ ਨਹੀਂ ਸਮਝ ਲੈਣਾ। ਗੁਰੂ ਕੀ ਮੂਰਤ ਕੀ ਹੈ? ਗੁਰ ਮੂਰਤ ਗੁਰ ਸ਼ਬਦ ਹੈ। ਜਿਹੜਾ ਸਤਿਗੁਰੂ ਜੀ ਦਾ ਸ਼ਬਦ ਹੈ ਨਾ, ਜਿਹੜਾ ਮੂਲ ਮੰਤਰ ਗੁਰ ਮੰਤਰ ਹੈ ਨਾ, ਜਿਹੜਾ ਸਤਿਗੁਰੂ ਜੀ ਦਾ ਸ਼ਬਦ ਨਾਮ ਹੈ ਨਾ ਭਾਈ, ਇਹੀਓ ਹੀ ਸਤਿਗੁਰੂ ਜੀ ਦਾ ਸਰੂਪ ਹੈ, ਇਹੀਓ ਹੀ ਸਤਿਗੁਰੂ ਜੀ ਦੀ ਮੂਰਤੀ ਹੈ। ਜਿਹੜਾ ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਤਾਰ, ਜਿਹੜਾ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਸ ਪ੍ਰਕਾਰ ਦੀ ਬਿਰਤੀ ਬਣਾਉਣੀ ਹੈ ਨਾ, ਇਹੀਓ ਹੀ ਮਨ ਦੇ ਅੰਦਰ ਸਤਿਗੁਰੂ ਜੀ ਦੀ ਮੂਰਤ ਨੂੰ, ਸਤਿਗੁਰੂ ਜੀ ਦੇ ਸਰੂਪ ਨੂੰ ਧਾਰਨ ਕਰਨਾ ਹੈ। ਸਾਧ ਸੰਗਤ ਜੀ, ਪ੍ਰਤੱਖ ਵੀ ਕਈ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੋ ਜਾਂਦੇ ਨੇ, ਜਿਹੜੇ ਧਿਆਨ ਦੇ ਨਾਲ ਪੰਜ ਤਖਤਾਂ ਦੇ ਦਰਸ਼ਨ ਦੀਦਾਰ ਹਰ ਰੋਜ਼ ਕਰਦੇ ਨੇ। ਕਿਵੇਂ ਕਰਦੇ ਨੇ ਜੀ? ਜਿਵੇਂ ਭਾਈ ਗੋਇੰਦਾ ਜੀ ਸਮਾਧੀ ਲਾ ਕਰਕੇ ਬੈਠੇ ਤੇ ਧਿਆਨ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀਆਂ ਦੇ ਸੰਕਲਪ ਰੂਪੀ ਹੱਥਾਂ ਨਾਲ ਚਰਨ ਪਕੜੇ ਨਾ, ਹਿਰਦੇ ਵਿੱਚ ਇਵੇਂ ਧਾਰਨ ਕੀਤਾ ਕਿ ਜਿਵੇਂ ਭਾਈ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਨੇ ਤੇ ਦੋਵਾਂ ਹੱਥਾਂ ਦੇ ਨਾਲ ਸਤਿਗੁਰੂ ਜੀ ਦੇ ਚਰਨ ਫੜੇ ਹੋਏ ਨੇ, ਤੇ ਚਰਨ ਫੜ ਕੇ ਐਸਾ ਪਿਆਰ ਵਿੱਚ ਜੁੜੇ ਕਿ ਸ਼ਾਮ ਤੱਕ ਇਸ ਅਵਸਥਾ 'ਚ ਹੀ ਬੈਠੇ ਰਹੇ। ਇਸੇ ਪ੍ਰਕਾਰ ਗੁਰਮੁਖ ਜਨ ਆਪਣੇ ਸੁੱਚੇ ਆਸਣ 'ਤੇ ਚੌਂਕੜਾ ਮਾਰਦੇ ਨੇ, ਜਿੱਥੇ ਬੈਠ ਕੇ ਨਿਤਨੇਮ ਕਰਦੇ ਨੇ ਤੇ ਸੁਰਤ ਲੈ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ, ਤੇ ਭਾਵਨਾ ਰੱਖਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਜਿਵੇਂ ਪੌੜੀਆਂ ਚੜ੍ਹ ਰਹੇ ਨੇ, ਫਿਰ ਦਹਿਲੀਜ਼ 'ਤੇ ਗਏ ਨੇ, ਦਹਿਲੀਜ਼ ਦੇ ਉੱਪਰ ਮੱਥਾ ਲਗਾ ਕਰਕੇ ਮੱਥਾ ਟੇਕਿਆ, ਸੀਸ ਗੁਰਾਂ ਨੂੰ ਅਰਪਣ ਕਰ ਦਿੱਤਾ, ਫਿਰ ਇਸ ਤੋਂ ਅੱਗੇ ਚਰਨਾਂ ਦੇ ਨਾਲ ਚੱਲਦਿਆਂ ਕੋਠਾ ਸਾਹਿਬ ਵੱਲ ਗਏ ਨੇ, ਫਿਰ ਕੋਠਾ ਸਾਹਿਬ ਜੀ ਦੇ ਅੱਗੇ ਜਾ ਕਰਕੇ ਨਤਮਸਤਕ ਹੋਏ ਨੇ, ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਤੇ ਸੋਇਨੇ ਦੀ ਪਾਲਕੀ ਤਖ਼ਤ ਸਾਹਿਬ ਜੀ ਵੱਲ ਨੂੰ ਵਧੇ ਨੇ, ਫਿਰ ਉੱਥੇ ਆ ਕਰਕੇ ਆਪਣੀ ਭੇਟਾ ਸਤਿਗੁਰੂ ਜੀ ਦੀ ਗੋਲਕ ਵਿੱਚ ਪਾ ਕਰਕੇ ਨਾ, ਤੇ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਨੇ, ਮੱਥਾ ਟੇਕ ਕਰਕੇ ਅਰਦਾਸ ਬੇਨਤੀ ਕਰਕੇ ਫਿਰ ਚਰਨਾਂ ਦੇ ਨਾਲ ਚੱਲਦਿਆਂ ਬਾਹਰ ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈਂਦੇ ਨੇ। ਬੈਠੇ ਤੇ ਹੁੰਦੇ ਨੇ ਆਪਣੇ ਘਰ ਦੇ ਅੰਦਰ, ਬੈਠੇ ਤੇ ਹੁੰਦੇ ਨੇ ਆਪਣੇ ਸਵੱਛ ਸੁੱਚੇ ਆਸਣ ਤੇ, ਨਿਤਨੇਮ ਵਾਲੇ ਤੇ, ਪਰ ਧਿਆਨ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ। ਇਸੇ ਪ੍ਰਕਾਰ ਫਿਰ ਦੂਸਰਾ ਤਖ਼ਤ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪ੍ਰਗਟ ਹੋਣ ਦਾ ਸਥਾਨ, ਫਿਰ ਧਿਆਨ ਦੇ ਨਾਲ ਬਿਰਤੀ ਲਗਾ ਕਰਕੇ ਉੱਥੇ ਦੇ ਦਰਸ਼ਨ ਕਰਦੇ ਨੇ, ਫਿਰ ਤੀਸਰਾ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ, ਧਿਆਨ ਦੇ ਨਾਲ ਮਨ ਦੀ ਸੁਰਤ ਨੂੰ ਉੱਥੇ ਲੈ ਜਾਂਦੇ ਨੇ ਤੇ ਉੱਥੇ ਦੇ ਦਰਸ਼ਨ ਕਰਦੇ ਨੇ, ਫਿਰ ਚੌਥਾ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ, ਧਿਆਨ ਦੇ ਨਾਲ ਸਾਧ ਸੰਗਤ ਜੀ ਤਖ਼ਤ ਸਾਹਿਬ ਜੀ ਦੇ ਦੀਦਾਰ ਕਰਦੇ ਨੇ, ਫਿਰ ਧਿਆਨ ਦੇ ਨਾਲ ਪੰਜਵਾਂ ਤਖ਼ਤ ਵੱਡੀ ਭਾਰੀ ਮਹਾਨਤਾ ਵਾਲਾ, ਜਿੱਥੇ ਆਪ ਦੀ ਸੱਜੇ ਗੁਰੂ ਕੇ ਚਰਣਾਂ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਆਪਣੇ ਮਨ ਦੀ ਸੁਰਤ ਨੂੰ ਲੈ ਆਉਂਦੇ ਨੇ, ਤੇ ਸਾਧ ਸੰਗਤ ਜੀ ਫਿਰ ਦਰਸ਼ਨੀ ਡਿਉੜੀ ਤੋਂ ਭਾਵਨਾ ਰੱਖ ਲੈਂਦੇ ਨੇ, ਜਿਵੇਂ ਜੋੜਾ ਘਰ ਵਿੱਚ ਜੋੜਾ ਜਮ੍ਹਾਂ ਕਰਾ ਦਿੱਤਾ, ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਰਸ਼ਨੀ ਡਿਉੜੀ ਵਿੱਚ ਪ੍ਰਵੇਸ਼ ਹੋਏ ਨੇ, ਹੱਥ ਜੋੜ ਕੇ ਸੀਸ ਝੁਕਾ ਕੇ ਸਤਿਗੁਰੂ ਜੀ ਨੂੰ ਉੱਥੋਂ ਫਤਿਹ ਬੁਲਾਈ ਹੈ, ਫਿਰ ਦਰਸ਼ਨੀ ਡਿਉੜੀ ਲੰਘ ਆਏ ਨੇ, ਫਿਰ ਇਸ ਪ੍ਰਕਾਰ ਨਮਸਕਾਰ ਕਰਕੇ ਨਾ ਕਦਮ ਦਰ ਕਦਮ ਅੱਗੇ ਚੱਲਦੇ ਆਉਂਦੇ ਨੇ। ਮਨ ਵਿੱਚ ਇਵੇਂ ਵਿਚਾਰਦੇ ਨੇ, 10 ਕਦਮ ਅੱਗੇ ਚਲੇ ਗਏ ਆ, 20 ਕਦਮ ਅੱਗੇ ਚਲੇ ਗਏ ਆ, ਸੱਜੇ ਹੱਥ ਦਰਖਤ ਹੈ ਉਸ ਤੋਂ ਅੱਗੇ ਲੰਘ ਆਏ ਆ, ਖੱਬੇ ਹੱਥ ਸ੍ਰੀ ਨਿਸ਼ਾਨ ਸਾਹਿਬ ਉਸ ਤੋਂ ਅੱਗੇ ਲੰਘ ਆਏ ਆ, ਫਿਰ ਇਸ ਪ੍ਰਕਾਰ ਧਿਆਨ ਧਰਦੇ ਨੇ ਕਿ ਚਰਨ ਗੰਗਾ ਵਿੱਚ ਆ ਕਰਕੇ ਹੁਣ ਚਰਨ ਪੈਰ ਧੋ ਲਏ ਨੇ, ਫਿਰ ਇਸ ਪ੍ਰਕਾਰ ਕਦਮਾਂ ਦੇ ਨਾਲ ਪੌੜੀਆਂ ਉੱਪਰ ਚੜ੍ਹ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਖ਼ਤ ਸਾਹਿਬ ਵੱਲ ਨੂੰ ਵਧੇ ਹਾਂ, ਤਖ਼ਤ ਸਾਹਿਬ ਜੀ ਦੀ ਦਹਿਲੀਜ਼ ਤੇ ਆ ਕਰਕੇ ਸਿਰ ਰੱਖ ਕੇ ਮੱਥਾ ਟੇਕਿਆ, ਫਿਰ ਆਪਣੀ ਭੇਟਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੋਲਕ ਦੇ ਵਿੱਚ ਆ ਕਰਕੇ ਅਰਪਣ ਕਰਨਾ ਕੀਤੀ ਹੈ, ਫਿਰ ਹੱਥ ਜੋੜ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਅਰਦਾਸ ਕਰ ਰਹੇ ਨੇ, ਫਿਰ ਇਸ ਪ੍ਰਕਾਰ ਅਰਦਾਸ ਕਰਕੇ ਨਾ ਜੋ ਵੀ ਮਨ ਦੀ ਭਾਵਨਾ ਹੈ, ਮਹਾਰਾਜ ਆਪ ਜੀ ਨੇ ਕਿਰਪਾਲਤਾ ਕੀਤੀ ਹੈ, ਕਿਰਪਾ ਕਰਕੇ ਆਪਣੇ ਤਖ਼ਤ ਸਾਹਿਬ ਜੀ ਦੇ ਧਿਆਨ ਦੇ ਨਾਲ ਸੁਰਤ ਦੇ ਨਾਲ ਦੀਦਾਰ ਬਖਸ਼ੇ ਨੇ, ਜਿੱਥੇ ਆਪ ਜੀ ਹਾਜ਼ਰ ਨਾਜ਼ਰੋ, ਗਰੀਬ ਨਿਵਾਜ ਪ੍ਰਤੱਖ ਵੀ ਹਾਜ਼ਰ ਨਾਜ਼ਰੋ ਤੇ ਪ੍ਰਗਟ ਗੁਰਾਂ ਕੀ ਦੇਹ ਕਰਕੇ ਵੀ ਹਾਜ਼ਰ ਨਾਜ਼ਰੋ। 10 ਸਤਿਗੁਰਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਪ੍ਰਤੱਖ ਦਰਸ਼ਨ ਦੇ ਰਹੇ ਹੋ, ਤਖਤ ਦੇ ਦਰਸ਼ਨ ਦੀਦਾਰ ਦੇ ਰਹੇ ਹੋ, ਆਪ ਜੀ ਦਾ ਧੰਨਵਾਦ, ਹਾਜ਼ਰੀ ਪ੍ਰਵਾਨ ਕਰੋ। ਇਵੇਂ ਫਿਰ ਧਿਆਨ ਸੁਰਤ ਦੇ ਨਾਲ ਹੀ ਅਰਦਾਸ ਬੇਨਤੀ ਕਰਕੇ, ਤਖਤ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕਰਕੇ, ਸਤਿਗੁਰੂ ਜੀ ਦਾ ਸ਼ੁਕਰਾਨਾ ਕਰਕੇ, ਹੱਥ ਜੋੜ ਕੇ ਸੀਸ ਝੁਕਾ ਕੇ ਫਤਿਹ ਬੁਲਾ ਕੇ ਫਿਰ ਆਪਣੇ ਨੇਤਰ ਖੋਲਦੇ ਨੇ। ਸਾਧ ਸੰਗਤ ਜੀ, ਐਸੇ ਐਸੇ ਗੁਰਮੁਖ ਪਿਆਰੇ ਜਿਹੜੇ ਪੰਜਾਂ ਹੀ ਤਖਤਾਂ ਦੇ ਰੋਜ਼ ਦਰਸ਼ਨ ਕਰਦੇ ਨੇ ਧਿਆਨ ਦੇ ਨਾਲ, ਸੁਰਤ ਦੇ ਨਾਲ। ਇਹ ਗੁਰੂ ਕੇ ਸਰੂਪ ਨੂੰ ਹਿਰਦੇ ਵਿੱਚ ਧਾਰਨ ਕਰਨਾ ਹੈ, ਇਹ ਸੁਰਤ ਦੇ ਨਾਲ ਦਰਸ਼ਨ ਕਰਨੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਉਹਨਾਂ ਦੇ ਦੁੱਖ ਜਨ ਦਰਦ ਸਾਰੇ ਬਿਨਸੈ ਨਾਸ਼ ਹੋ ਗਏ, ਭਵ ਸੰਸਾਰ ਦਾ ਸਾਗਰ ਦਾ ਸੱਤ ਪ੍ਰਕਾਰ ਦਾ ਡਰ ਵੀ ਉਹਨਾਂ ਦਾ ਮਿਟ ਗਿਆ। ਗੁਰ ਕੀ ਮੂਰਤ ਹਿਰਦੈ ਵਸਾਏ, ਜਿਹੜੇ ਸਤਿਗੁਰਾਂ ਦੀ ਪ੍ਰਤੱਖ ਸਰੂਪ ਨੂੰ, ਹਸਤੀ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਸਰੂਪ ਨੂੰ ਹਿਰਦੇ ਦੇ ਵਿੱਚ ਵਸਾ ਕਰਕੇ ਰੱਖਦੇ ਨੇ। ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਐਸਾ ਸੁੰਦਰ ਸਰੂਪ ਹੈ, ਸਰੂਪ ਨੂੰ ਹਿਰਦੇ ਵਿੱਚ ਧਾਰਨ ਕਰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਵਿੱਤਰ ਚਰਨ ਹੀਰਿਆਂ ਦੇ ਨਾਲੋਂ ਵੱਧ ਸੋਭਾ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਸੱਜਦੇ ਹੋਏ ਨੌਹਾਂ ਦੀ ਹੈ। ਚਰਨ ਐਸੇ ਨੇ ਜਿਨ੍ਹਾਂ ਦੀ ਚਰਨ ਧੂੜ ਮਿਲਦਿਆਂ ਵੱਡੇ ਵੱਡੇ ਪਾਪੀ ਤਰ ਜਾਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੋਹਣਾ ਗੁਰਮੁਖੀ ਜੋ ਚੋਲਾ ਹੈ ਉਹ ਧਾਰਨ ਕੀਤਾ ਹੋਇਆ, ਸਤਿਗੁਰਾਂ ਦੇ ਮੁਖਾਰ ਬਿੰਦ ਦੇ ਉੱਪਰ ਚਿੱਟਾ ਦਾੜਾ ਦੁੱਧ ਵਰਗਾ ਚਿੱਟਾ ਫੱਬ ਰਿਹਾ, ਸੋਭ ਰਿਹਾ, ਨਿਹ ਕਲੰਕ ਚੰਦ ਤੋਂ ਵੱਧ ਪ੍ਰਕਾਸ਼ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖ ਸੀਸ ਦੇ ਉੱਪਰ ਸੋਹਣਾ ਦਸਤਾਰਾ ਸੋਭਦਾ। ਐਸੇ ਸਤਿਗੁਰਾਂ ਦੇ ਪਾਵਨ ਦੀਦਾਰ ਨੇ, ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਇਹ ਜ਼ਹਰਾ ਮੂਰਤ ਦਾ ਧਿਆਨ ਹਿਰਦੇ ਵਿੱਚ ਧਾਰਨਾ ਹੈ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਸਰੂਪ ਹਿਰਦੇ ਦੇ ਵਿੱਚ ਵਸਾਉਣਾ, ਹਿਰਦੇ ਦੇ ਵਿੱਚ ਸਰੂਪ ਦਾ ਧਿਆਨ ਧਰਨਾ, ਬੈਠ ਕਰਕੇ ਚੌਕੜਾ ਮਾਰ ਕਰਕੇ ਸਮਾਧੀ ਲਗਾ ਕਰਕੇ ਸਥਿਤੀ ਦੇ ਵਿੱਚ ਪਹਿਲਾਂ ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਨਾ, ਮਨ ਇਕਾਗਰ ਹੋ ਜਾਵੇ ਤੇ ਹਿਰਦੇ ਵਿੱਚ ਦੀਦਾਰ ਕਰਨੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਿਰਦੇ ਰੂਪੀ ਸਹਿਜਾ ਦੇ ਅੰਦਰ ਸਜੇ ਹੋਏ ਨੇ। ਸਤਿਗੁਰਾਂ ਦਾ ਪਾਵਨ ਸਰੂਪ ਕੈਸਾ ਹੈ, ਨਿਹ ਕਲੰਕ ਚੰਦ ਤੋਂ ਵੱਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖ ਪ੍ਰਕਾਸ਼ ਦਾ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਦੇ ਮੁਖਾਰ ਬਿੰਦ ਦੇ ਉੱਪਰ ਕਾਲਾ ਦਾੜਾ ਇਵੇਂ ਫੱਬਦਾ ਹੈ ਜਿਵੇਂ ਮਾਨੋ ਚੰਦ ਨੂੰ ਕਾਲੇ ਬੱਦਲਾਂ ਨੇ ਘੇਰਾ ਪਾਇਆ ਹੋਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕਿਰਪਾ ਭਰੇ ਨੇਤਰ ਰਹਿਮਤਾਂ ਵਰਸਾ ਰਹੇ ਨੇ, ਐਸੀ ਨਦਰ ਸਤਿਗੁਰੂ ਜੀ ਕਰ ਰਹੇ ਨੇ ਜਿਹੜੀ ਨਦਰ ਪੈਣ ਦੇ ਨਾਲ ਨਾਨਕ ਨਦਰੀ ਨਦਰ ਨਿਹਾਲ ਹੋ ਜਾਈਦਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨ ਦੇ ਦਾਤਾ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਨੇਤਰਾਂ ਦੇ ਵਿੱਚੋਂ ਅੰਮ੍ਰਿਤ ਵਰ ਰਿਹਾ ਹੈ, ਅੰਮ੍ਰਿਤ ਦ੍ਰਿਸ਼ਟੀ ਜਿਸ ਤੇ ਪਾਉਂਦੇ ਨੇ ਨਿਹਾਲ ਕਰ ਰਹੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਸ ਵੇਲੇ ਮੁੱਖ ਚੋਂ ਮਿੰਨਾ ਮਿੰਨਾ ਮੁਸਕਰਾਉਂਦੇ ਨੇ ਨਾ, ਤੇ ਗਰੀਬ ਨਿਵਾਜ ਸਾਹਿਬ ਜੀਆਂ ਦੇ ਜਿਹੜੇ ਪਵਿੱਤਰ ਬੁੱਲ ਨੇ ਗੁਲਾਬ ਦੀਆਂ ਪੰਖੜੀਆਂ ਵਰਗੇ ਲਾਲ ਤੇ ਵੱਧ ਕੋਮਲ ਅਤਿਅੰਤ ਸੋਭਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਦੇ ਅੰਦਰ ਜੋ ਪਵਿੱਤਰ ਦੰਦ ਨੇ ਹੀਰਿਆਂ ਦੀਆਂ ਲੜੀਆਂ ਨੂੰ ਮਾਤ ਪਾਉਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਚੌੜਾ ਤੇ ਖੀਵਾ ਜਿਹਾ ਮੱਥਾ ਸੀਸ ਦੇ ਉੱਪਰ ਸੋਭਦਾ ਹੈ, ਸੋਹਣਾ ਦਸਤਾਰਾ ਦੁਮਾਲਾ ਸੋਭ ਰਿਹਾ ਹੈ, ਦੁਮਾਲੇ ਦੇ ਉੱਪਰ ਬਿਜਲੀ ਵਾਂਗੂ ਚਮਕਾਂ ਮਾਰਦੇ ਨੇ ਸੋਹਣੇ ਚੱਕਰ, ਸੀਸ ਦੇ ਉੱਪਰ ਫੱਬ ਰਹੀ ਹੈ ਜਗ੍ਹਾ, ਝੂਲਦੀ ਏ ਉੱਪਰ ਕਲਗੀ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਚੌੜਾ ਤੇ ਗਰੀਬਾਂ ਦੇ ਦਰਦਾਂ ਦੇ ਨਾਲ ਭਰਿਆ ਹੋਇਆ ਸੀਨਾ, ਹਾਥੀ ਦੀ ਸੁੰਡ ਵਰਗੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀਆਂ ਮਜ਼ਬੂਤ ਤੇ ਗੋਡਿਆਂ ਤੱਕ ਲੰਬੀਆਂ ਬਾਹਾਂ ਨੇ ਕਿ ਆ ਜਾਣ ਬਾਹੂ, ਜਾਨ ਨਾਮ ਜਾਨੂ ਗੋਡਿਆਂ ਦਾ ਨਾ, ਆ ਜਾਨ ਵਿਸ਼ੇਸ਼ ਕਰਕੇ ਗੋਡਿਆਂ ਤੱਕ ਬਾਹੋ ਲੰਬੀਆਂ ਬਾਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀਆਂ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਤਨ ਦੇ ਉੱਪਰ ਸੋਹਣੇ ਵਸਤਰਾਂ ਨੂੰ ਧਾਰਨ ਕੀਤਾ ਹੋਇਆ, ਪਸ਼ਮ ਦੇ ਪਸ਼ਮੀਨੇ ਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵਸਤਰ ਧਾਰਨ ਕੀਤੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗਾਤਰੇ ਕਕਾਰਾਂ ਵਾਲੀ ਸ੍ਰੀ ਸਾਹਿਬ ਕਿਰਪਾਨ ਸੋਭਦੀ ਹੈ, 3 ਫੁੱਟੀ ਤਲਵਾਰ ਆਪ ਜੀ ਦੀ ਢਾਪ ਦੇ ਢਾਕ ਦੇ ਉੱਪਰ ਲਟਕਦੀ ਕਮਰ ਕੱਸੇ ਸੱਜਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਜੇ ਮੋਢੇ ਦੇ ਉੱਪਰ ਤੀਰਾਂ ਦਾ ਭਰਿਆ ਹੋਇਆ ਪੱਥਾ ਸੱਜ ਰਿਹਾ, ਖੱਬੇ ਮੋਢੇ ਦੇ ਉੱਪਰ ਸਤਿਗੁਰਾਂ ਦੇ ਕਮਾਨ ਸੋਭ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਿਦੇ ਸਿੰਘਾਸਣ ਦੇ ਉੱਪਰ ਸੱਜੇ ਨੇ, 1.25 ਲੱਖ ਦੀ ਚੌਕੀ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਰਨ ਰੱਖੇ ਨੇ ਤੇ ਮਿੰਨਾ ਮਿੰਨਾ ਮੁਸਕਰਾਉਂਦਿਆਂ ਹੋਇਆ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਰਹੇ ਨੇ। ਇਸ ਪ੍ਰਕਾਰ ਸਤਿਗੁਰਾਂ ਦੇ ਪਾਵਨ ਸਰੂਪ ਦੇ ਹਿਰਦੇ ਦੇ ਅੰਦਰ ਦਰਸ਼ਨ ਕਰਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਿਰਦੇ ਦੇ ਅੰਦਰ ਮੂਰਤ ਸੱਜ ਰਹੀ ਏ, ਹਿਰਦੇ ਰੂਪੀ ਸੇਜਾ ਦੇ ਉੱਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਾਂ ਕਹਿ ਲਈਏ ਹਿਰਦੇ ਅੰਤਹਕਰਨ ਰੂਪੀ ਸਿੰਘਾਸਣ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਜੇ ਬੈਠੇ ਹੋਏ ਨੇ। ਇਹ ਹੈ ਗੁਰ ਕੀ ਮੂਰਤ ਹਿਰਦੈ ਵਸਾਏ। ਸਤਿਗੁਰੂ ਜੀ ਦੀ ਮੂਰਤ ਨੂੰ, ਸਤਿਗੁਰੂ ਜੀ ਦੇ ਸਰੂਪ ਨੂੰ ਹਿਰਦੇ ਦੇ ਵਿੱਚ ਵਸਾਉਣਾ ਹੈ, ਜਿਸ ਦੇ ਨਾਲ ਸਾਧ ਸੰਗਤ ਜੀ ਐਸੀ ਪਿਆਰ ਦੀ ਭਾਵਨਾ ਜਾਗਦੀ ਏ, ਨਿਤਾ ਪ੍ਰਤੀ ਹਿਰਦੇ ਦੇ ਅੰਦਰ ਦੀਦਾਰ ਕਰਦਿਆਂ ਭਾਵਨਾ ਪ੍ਰਪੱਕ ਹੁੰਦੀ ਏ ਤੇ ਸਤਿਗੁਰੂ ਜੀ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਹੋ ਜਾਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜੇ ਇਸ ਪ੍ਰਕਾਰ ਸਤਿਗੁਰਾਂ ਦੇ ਸਰੂਪ ਨੂੰ ਹਿਰਦੇ ਦੇ ਵਿੱਚ ਵਸਾਉਂਦੇ ਨੇ ਨਾ, ਦੁੱਖ ਜਨ ਦਰਦ ਉਹਨਾਂ ਦੇ ਨਾਸ ਹੋ ਜਾਂਦੇ ਨੇ। ਭਵ ਸਾਗਰ ਭੈ ਦੇ ਸਾਗਰ ਇਸ ਸੰਸਾਰ ਦੇ ਸੱਤੇ ਪ੍ਰਕਾਰ ਦੇ ਡਰ ਮਿਟ ਜਾਂਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਹੈ ਸਰਗੁਣ। ਸਤਿਗੁਰੂ ਕਲਗੀਧਰ ਸਾਹਿਬ ਜੀਆਂ ਨੇ ਭਾਈ ਨੰਦ ਲਾਲ ਸਿੰਘ ਜੀਆਂ ਦੀ ਬੇਨਤੀ ਕਰਨੇ ਤੇ ਬਚਨ ਕੀਤਾ ਸੀ ਨਾ, ਮਹਾਰਾਜ ਆਪ ਜੀਆਂ ਦੇ ਕਿਹੜੇ ਕਿਹੜੇ ਸਰੂਪ ਨੇ ਕਿਰਪਾ ਕਰਕੇ ਦੱਸੋ। ਤੇ ਆਪ ਜੀ ਨੇ ਬਚਨ ਕੀਤਾ ਸੀ, ਤੀਨ ਰੂਪ ਹੈ ਮੋਹੇ ਗੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੇ ਸਮਝਾਏ। ਭਾਈ ਤੈਨੂੰ ਸਮਝਾ ਕਰਕੇ ਕਹਿੰਦੇ ਸਾਡੇ ਤਿੰਨ ਸਰੂਪ ਨੇ। ਪਹਿਲਾ ਸਰੂਪ ਹੈ ਨਿਰਗੁਣ, ਜੋ ਨਿਰਗੁਣ ਰੂਪ ਹੋ ਕਰਕੇ ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ। ਇੱਕ ਤੇ ਸਤਿਗੁਰਾਂ ਦਾ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਹੈ, ਜਿਹੜੇ ਦਸ ਜਾਮੇ ਧਾਰਨ ਕੀਤੇ ਨੇ। ਇਸ ਕਰਕੇ ਸਾਧ ਸੰਗਤ ਜੀ ਨਿਰਗੁਣ ਤੱਕ ਪਹੁੰਚ ਨਾਮ ਦੇ ਰਸੀਏ ਹੋ ਕਰਕੇ, ਨਿਰਗੁਣ ਦੇ ਧਿਆਨ ਕਰਕੇ ਹੋਵੇਗੀ। ਤੇ ਇਸੇ ਪ੍ਰਕਾਰ ਸਰਗੁਣ ਦੇ ਦੀਦਾਰ ਦਸ ਜਾਮਿਆਂ ਵਿੱਚ ਪ੍ਰਤੱਖ ਦੇ ਕਰਕੇ ਸੰਸਾਰ ਨੂੰ ਤਾਰਿਆ। ਤੇ ਗੁਰਮੁਖ ਜਨ ਅੱਜ ਵੀ ਜਿਹੜੇ ਭਾਵਨਾ ਵਾਲੇ ਨੇ, ਹਿਰਦੇ ਦੇ ਅੰਦਰ ਸਰਗੁਣ ਦਾ ਧਿਆਨ ਵੀ ਸਤਿਗੁਰੂ ਜੀ ਦੇ ਇਸ ਪ੍ਰਕਾਰ ਸਰੂਪ ਦਾ ਧਾਰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਭਾਈ ਸਾਡਾ ਨਿਜ ਸਰੂਪ ਗੁਰ ਸ਼ਬਦ ਹੈ, ਨਿਰਗੁਣ ਸਰਗੁਣ ਗੁਰ ਸ਼ਬਦ ਸਾਡਾ ਤੀਜਾ ਸਰੂਪ ਹੈ, ਗੁਰੂ ਕਾ ਸ਼ਬਦ, ਗੁਰੂ ਉਪਦੇਸ਼, ਗੁਰਬਾਣੀ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਜਿਹੜੇ ਗੁਰਮੁਖ ਨੇ ਸਾਧ ਸੰਗਤ ਜੀ, ਇਸ ਪ੍ਰਕਾਰ ਸਤਿਗੁਰਾਂ ਦੇ ਵਾਸਤਵ ਰੂਪ ਗੁਰ ਸ਼ਬਦ ਦਾ ਧਿਆਨ ਹਿਰਦੇ ਵਿੱਚ ਧਰਦੇ ਨੇ। ਹਿਰਦੇ ਵਿੱਚ ਧਿਆਨ ਕੀ ਧਰਨਾ ਹੈ? ਜਿਹੜੀ ਪਾਵਨ ਗੁਰ ਸ਼ਬਦ ਦੀ ਵਿਚਾਰ, ਗੁਰਬਾਣੀ ਦੇ ਅਰਥਾਂ ਦੀ ਵਿਚਾਰ ਮਨ ਵਿੱਚ ਕਰਦੇ ਰਹਿਣਾ, ਇਹ ਗੁਰ ਸ਼ਬਦ ਦਾ ਧਿਆਨ ਮਨ ਵਿੱਚ ਧਾਰਨਾ ਹੈ। ਜਿਹੜਾ ਚੱਲਦਿਆਂ ਫਿਰਦਿਆਂ ਸੁੱਤਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਕਮਾਉਂਦਿਆਂ ਕਰਦਿਆਂ ਕਿਰਤ ਕਰਦਿਆਂ ਵੰਡ ਕੇ ਛਕਦਿਆਂ ਦਸਵੰਧ ਕੱਢਦਿਆਂ ਹਰ ਵੇਲੇ ਨਾਮ ਮਨ ਚੋਂ ਵਿਸਰਦਾ ਹੀ ਨਹੀਂ, ਇਹ ਸ਼ਬਦ ਸਰੂਪ ਸਤਿਗੁਰਾਂ ਦਾ ਧਿਆਨ ਹਿਰਦੇ ਦੇ ਅੰਦਰ ਧਰਨਾ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਗੁਰ ਕੀ ਮੂਰਤ ਹਿਰਦੈ ਵਸਾਏ। ਜਿਹੜੇ ਆਪਣੇ ਹਿਰਦੇ ਦੇ ਅੰਦਰ ਇਸ ਪ੍ਰਕਾਰ ਸਤਿਗੁਰਾਂ ਦੇ ਨਿਰਗੁਣ ਸਰੂਪ ਨੂੰ ਜਾਂ ਸਰਗੁਣ ਸਰੂਪ ਨੂੰ ਇਸੇ ਪ੍ਰਕਾਰ ਗੁਰ ਸ਼ਬਦ ਨੂੰ ਵਸਾਵਣਾ ਕਰਦੇ ਨੇ, ਭਵ ਸਾਗਰ ਦੇ ਦੁੱਖ ਜਨ ਦਰਦ ਸਾਰੇ ਤਿੰਨਾਂ ਦੇ ਨਾਸ ਹੋ ਜਾਂਦੇ ਹਨ ਜੀਓ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਬਚਨ ਨੇ ਸ਼ਰਵਣ ਮੰਨਣ ਨੇ ਅਧਿਆਸਨ ਕਰਨਾ, ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਕਥਾ, ਸਤਿਗੁਰਾਂ ਦੇ ਉਪਦੇਸ਼, ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ, ਗੁਰਬਾਣੀ ਦੀ ਵਿਚਾਰ ਤੇ ਕੀਰਤਨ ਨੂੰ ਸਰਵਣ ਕਰਨਾ। ਤੇ ਜੋ ਗੁਰਮਤ ਦੇ ਬਚਨਾਂ ਨੂੰ ਕੰਨਾਂ ਨਾਲ ਸੁਣਦਾ ਹੈ ਨਾ, ਉਸ ਨੂੰ ਫਿਰ ਮੰਨਣ ਕਰਨਾ, ਮਨ ਵਿੱਚ ਮੰਨ ਲੈਣਾ ਇਹ ਬਚਨ ਸੱਚੇ ਨੇ। ਜੋ ਗੁਰ ਕਹੈ ਸੋਈ ਭਲ ਮਾਨਾ ਹੋ, ਗੁਰਬਾਣੀ ਤੇ ਕਦੇ ਸੰਸਾ ਨਾ ਕਰਨਾ। ਜੇ ਗੁਰਬਾਣੀ ਦੇ ਅਰਥ ਸਮਝ ਨਹੀਂ ਆ ਰਹੇ ਤੇ ਇਹ ਨਹੀਂ ਕਹਿਣਾ ਇਹ ਹੋ ਨਹੀਂ ਸਕਦਾ, ਇਵੇਂ ਜਾਣਨਾ ਗੁਰਬਾਣੀ ਦੇ ਅਰਥ ਬੜੇ ਗਹਿਰੇ ਨੇ, ਬੜੇ ਡੂੰਘੇ ਨੇ, ਮੇਰੀ ਮਤ ਥੋੜੀ ਏ, ਮੇਰੀ ਮਤ ਉੱਥੇ ਤੱਕ ਨਹੀਂ ਪਹੁੰਚੀ, ਮੈਨੂੰ ਸਮਝ ਨਹੀਂ ਆਈ। ਸਾਧ ਸੰਗਤ ਜੀ, ਜਿਨ੍ਹਾਂ ਮੂਰਖਾਂ ਨੂੰ ਗੁਰਬਾਣੀ ਸਮਝ ਨਹੀਂ ਨਾ ਆਉਂਦੀ, ਮੂਰਖ ਸ਼ਬਦ ਤਾਂ ਉਹਨਾਂ ਲਈ ਵਰਤਿਆ, ਉਹ ਕਿੰਤੂ ਕਰਦੇ ਨੇ, ਮੂਰਖ ਲੋਕ ਕਿੰਤੂ ਕਰਦੇ ਨੇ, ਤੇ ਕਿੰਤੂ ਕਰਦਿਆਂ ਇੱਥੇ ਤੱਕ ਪਹੁੰਚ ਜਾਂਦੇ, ਕਹਿੰਦੇ ਇਹ ਸਤਿਗੁਰੂ ਜੀ ਦੀ ਬਾਣੀ ਨਹੀਂ, ਸਤਿਗੁਰੂ ਜੀ ਇੱਦਾਂ ਲਿਖ ਹੀ ਨਹੀਂ ਸਕਦੇ। ਭਾਈ ਸਤਿਗੁਰੂ ਜੀ ਕਿਸੇ ਦੇ ਅਧੀਨ ਨਹੀਂ, ਸਤਿਗੁਰੂ ਜੀ ਸੁਤੰਤਰ ਨੇ, ਕਿਸੇ ਨੂੰ ਪੁੱਛ ਕੇ ਲਿਖਣਗੇ ਕਿ ਤੂੰ ਮੈਨੂੰ ਆਗਿਆ ਪਰਮਿਸ਼ਨ ਦੇ ਜੇ ਤੂੰ ਕਹੇ ਤੇ ਆਹ ਲਿਖ ਦੇਵਾਂ, ਸਤਿਗੁਰੂ ਜੀ ਐਸੇ ਨਹੀਂ। ਸਤਿਗੁਰੂ ਜੀ ਸੁਤੰਤਰ ਨੇ ਤੇ ਸ੍ਰਿਸ਼ਟੀ ਦੀ ਕਲਿਆਣ ਵਾਸਤੇ ਜੋ ਲਿਖਣਾ ਜ਼ਰੂਰੀ ਸੀ, ਜੋ ਸਮਝਾਉਣਾ ਜ਼ਰੂਰੀ ਸੀ, ਸਤਿਗੁਰੂ ਜੀ ਨੇ ਸਮਝਾ ਕਰਕੇ ਲਿਖ ਕਰਕੇ ਉਪਦੇਸ਼ ਦਿੱਤੇ ਨੇ। ਤੇ ਜਿਨ੍ਹਾਂ ਨੂੰ ਸਮਝ ਨਹੀਂ ਆਈ, ਖੋਟੀ ਮੱਤ ਵਾਲਿਆਂ ਨੂੰ, ਇਹ ਕਹਿੰਦੇ ਸਤਿਗੁਰੂ ਜੀ ਦੀ ਗੁਰਬਾਣੀ ਹੋਈ ਨਹੀਂ। ਵਿਸ਼ੇਸ਼ ਕਰਕੇ ਦਸਮ ਗ੍ਰੰਥ ਸਾਹਿਬ ਜੀ ਤੇ ਇਹ ਟਿੱਪਣੀ ਹੁੰਦੀ ਏ, ਇਹ ਸਤਿਗੁਰੂ ਜੀ ਦੀ ਗੁਰਬਾਣੀ ਨਹੀਂ। ਕਿਉਂ ਕਹਿੰਦੇ ਨੇ? ਕਿਉਂਕਿ ਮੂਰਖ ਮੱਤ ਵਾਲਿਆਂ ਨੂੰ ਸਮਝ ਨਹੀਂ ਆਈ। ਤੇ ਜਿਹੜੇ ਭਲੀ ਮੱਤ ਵਾਲੇ ਨੇ, ਸਾਧ ਸੰਗਤ ਜੀ, ਜੇ ਸਮਝ ਨਹੀਂ ਵੀ ਆਉਂਦੀ, ਕਹਿੰਦੇ ਨੇ ਇਹ ਅੱਖਰ ਅੱਖਰ ਮੇਰੇ ਸਤਿਗੁਰੂ ਜੀ ਦੀ ਗੁਰਬਾਣੀ ਹੈ, ਜੇ ਮੈਨੂੰ ਸਮਝ ਨਹੀਂ ਆਈ ਤੇ ਮੇਰੀ ਮੱਤ ਥੋੜੀ ਹੈ। ਭਲਿਆਂ ਪੁਰਸ਼ਾਂ ਦੇ ਪਾਸੋਂ ਸਮਝਣ ਦਾ ਯਤਨ ਕਰਦੇ ਨੇ, ਗਿਆਨੀਆਂ ਦੇ ਪਾਸੋਂ, ਵਿਦਵਾਨਾਂ ਦੇ ਪਾਸੋਂ, ਉਸਤਾਦਾਂ ਦੇ ਪਾਸੋਂ ਸੰਥਿਆ ਕਰਕੇ ਅਰਥਾਂ ਨੂੰ ਵਿਚਾਰਨ ਦਾ ਯਤਨ ਕਰਦੇ ਨੇ, ਤੇ ਜਦੋਂ ਗੁਰਮੁਖਾਂ ਦੀ ਸੰਗਤ ਕਰਕੇ ਸੰਥਿਆ ਕਰਕੇ ਅਰਥਾਂ ਨੂੰ ਵਿਚਾਰਦੇ ਨੇ, ਫਿਰ ਸਮਝ ਆ ਜਾਂਦੀ ਹੈ ਤੇ ਨਿਸ਼ਚਾ ਬਣ ਜਾਂਦਾ ਹੈ ਇਹ ਅੱਖਰ ਅੱਖਰ ਸਤਿਗੁਰੂ ਜੀ ਦੀ ਗੁਰਬਾਣੀ ਦਾ ਸੱਚ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਭਾਵਨਾ ਰੱਖਣੀ ਤੇ ਮੰਨਣ ਕਰਨਾ ਕਿ ਸਤਿਗੁਰੂ ਜੀ ਦੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਜੇ ਮੇਰੀ ਸਮਝ ਵਿੱਚ ਕੁਛ ਨਹੀਂ ਆ ਰਿਹਾ ਤੇ ਫਿਰ ਬੇਨਤੀਆਂ ਕਰਨੀਆਂ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲੇ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਤੇ ਜਿਸ ਨੂੰ ਸੁਣ ਕੇ ਮੰਨਣਾ ਫਿਰ ਉਸਦੀ ਨਿਧਿਆਸਨ, ਨਿਧਿਆਸਨ ਦਾ ਅਰਥ ਹੈ ਕਮਾਈ ਕਰਨੀ, ਉਸਦੀ ਕਮਾਈ ਕਰਨੀ ਹੈ। ਤੇ ਜਿਵੇਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਨਾ, ਗੁਰ ਕੀ ਮੂਰਤ ਹਿਰਦੈ ਵਸਾਏ, ਤੇ ਸਤਿਗੁਰਾਂ ਦੀ ਮੂਰਤ ਨੂੰ ਹਿਰਦੇ ਵਿੱਚ ਵਸਾਉਣ ਨੂੰ ਜਿੱਥੇ ਸਰਵਣ ਕੀਤਾ ਉੱਥੇ ਮੰਨਣ ਕਰਨਾ, ਤੇ ਜਿੱਥੇ ਮੰਨਣ ਕੀਤਾ ਉੱਥੇ ਨਿਧਿਆਸਨ ਵੀ ਕਰਨਾ ਹੈ। ਗੁਰੂ ਕੀ ਮੂਰਤ ਗੁਰ ਸ਼ਬਦ ਨੂੰ ਹਿਰਦੇ ਵਿੱਚ ਵਸਾਵਣਾ ਹੈ। ਤੇ ਸਾਧ ਸੰਗਤ ਜੀ ਜੇ ਦਰਸ਼ਨਾਂ ਦਾ ਪਿਆਰ ਹੈ ਨਾ ਤੇ ਪਿਆਰ ਵਧਿਆ ਹੋਇਆ, ਫਿਰ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਐਵੇਂ ਹਿਰਦੇ ਤਖਤ ਦੇ ਉੱਪਰ ਸੱਜੇ ਹੋਏ ਹਿਰਦੇ ਦੇ ਅੰਦਰ ਵਿਚਾਰਨਾ ਤੇ ਹਿਰਦੇ ਦੇ ਅੰਦਰ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਦੀਦਾਰ ਕਰਨੇ ਨੇ, ਸਤਿਗੁਰੂ ਜੀ ਹਿਰਦੇ ਤਖਤ ਤੇ ਸੱਜੇ ਹੋਏ ਨੇ। ਇਸ ਪ੍ਰਕਾਰ ਜੋ ਸੁਣਿਆ ਉਸ ਨੂੰ ਮੰਨਣਾ ਤੇ ਜੋ ਮੰਨਿਆ ਉਸ ਨੂੰ ਕਮਾਉਣਾ ਵੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਰਹਾਉ ਵਿਸ਼ਰਾਮ ਦੇ ਕਰਕੇ ਫਰਮਾਉਂਦੇ ਹਨ,
1: ਮਨ ਹਤੇ ਦੋਖੀ ਸਭ ਵਿਆਪੇ।
0: ਮਹਾਰਾਜ ਸਾਨੂੰ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੁਸ਼ਮਣ ਛੱਡਦੇ ਹੀ ਨਹੀਂ, ਇਹ ਜਿਹੜੇ ਦੋਸ਼ੀ ਗੁਨਾਹਗਾਰ ਬਣਾ ਦੇਣ ਵਾਲੇ ਸ਼ਬਦ ਸਪਰਸ਼ ਰੂਪ ਰਸ ਗੰਧ ਨੇ, ਇਹ ਵੀ ਸਾਨੂੰ ਆਪਣੇ ਵਸ ਵਿੱਚ ਕਰਕੇ ਰੱਖਦੇ ਨੇ। ਸਤਿਗੁਰੂ ਜੀ ਫਰਮਾਉਂਦੇ ਨੇ, ਦੁਸ਼ਮਣ ਹਤੇ ਪੰਜੇ ਦੁਸ਼ਮਣ ਉਹਨਾਂ ਦੇ ਹੱਤੇ ਨਾਸ ਹੋ ਗਏ ਨੇ, ਦੋਖੀ ਸਭ ਵਿਆਪੇ ਤੇ ਜਿਹੜੇ ਸਾਰੇ ਦੋਸ਼ੀ ਨੇ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵੀ ਵਿਆਪੇ ਉਹਨਾਂ ਦੇ ਬਿਪਤਾ ਵਿੱਚ ਪੈ ਗਏ ਭਾਈ, ਉਹਨਾਂ ਦੇ ਵੀ ਫਿਰ ਨੇੜੇ ਨਹੀਂ ਆਉਂਦੇ, ਛੱਡ ਕੇ ਭੱਜ ਜਾਂਦੇ ਹਨ।
1: ਹਰ ਸਰਣਾਈ ਆਇਆ,
0: ਜਿਹੜਾ ਹਿਰਦੇ ਦੀ ਪਿਆਰ ਭਾਵਨਾ ਕਰਕੇ ਠਾਕੁਰ ਜੀ ਦੀ ਸ਼ਰਨ ਦੇ ਵਿੱਚ ਆਇਆ ਹੈ, ਮਾਲਕ ਜੀ ਦੀ, ਹਰੀ ਜੀ ਦੀ, ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਇਆ ਹੈ, ਠਾਕੁਰ ਤੁਮ ਸਰਣਾਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ, ਜਿਨ ਹਰ ਦਰਸ਼ਨ ਪਾਇਆ। ਮਹਾਰਾਜ ਜਿਨ੍ਹਾਂ ਨੇ ਆਪ ਜੀ ਦਾ ਦਰਸ਼ਨ ਪਾਇਆ ਉਹਨਾਂ ਦੇ ਮਨ ਦੇ ਸਾਰੇ ਸੰਸੇ ਉਤਰ ਗਏ ਨੇ। ਸੋ ਇਸ ਪ੍ਰਕਾਰ ਜਿਹੜੇ ਸ਼ਰਨ ਵਿੱਚ ਆਏ ਨੇ ਭਾਈ, ਪੰਜੇ ਦੁਸ਼ਮਣ ਉਹਨਾਂ ਦੇ ਮਾਰੇ ਗਏ, ਨਾਸ਼ ਹੋ ਗਏ, ਤੇ ਪੰਜੇ ਜਿਹੜੇ ਦੋਸ਼ੀ ਸਨ ਸ਼ਬਦ ਸਪਰਸ਼ ਰੂਪ ਰਸ ਗੰਧ, ਉਹ ਵੀ ਬਿਪਤਾ ਵਿੱਚ ਪੈ ਗਏ, ਅਰਥਾਤ ਉਹ ਵੀ ਦੁਖਦਾਈ ਦੁੱਖ ਦੇਣ ਵਾਲੇ ਨਹੀਂ ਬਣਦੇ ਹਨ।
1: ਰਾਖਨਹਾਰ ਹੱਥ ਦੇ ਰੱਖਿਓ।
0: ਸੋ ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਕਾ ਦਰਸ਼ਨ ਪਾਇਆ, ਐਸਾ ਦਰਸ਼ਨਾਂ ਦਾ ਪ੍ਰਤਾਪ ਸਾਰੇ ਸੰਸੇ ਉਤਰ ਜਾਂਦੇ ਨੇ। ਹਜ਼ੂਰ ਫਰਮਾਉਂਦੇ ਨੇ, ਰੱਖਣਹਾਰ ਪਰਮੇਸ਼ਰ ਜੀ ਨੇ ਕਿਰਪਾ ਰੂਪੀ ਹੱਥ ਦੇ ਕਰਕੇ ਸੰਸਾਰ ਸਾਗਰ ਦੇ ਸੱਤ ਪ੍ਰਕਾਰ ਦੇ ਡਰਾਂ ਦੇ ਵਿੱਚੋਂ, ਪੰਜ ਦੁਸ਼ਮਣਾਂ ਤੋਂ ਤੇ ਪੰਜ ਦੋਖੀਆਂ ਤੋਂ ਉਹਨਾਂ ਨੂੰ ਰੱਖ ਲਿਆ ਹੈ।
1: ਪਦਾਰਥ ਪਾਇਆ,
0: ਜਿਨ੍ਹਾਂ ਨੇ ਸਤਿਗੁਰੂ ਜੀ ਦੇ ਪਾਸੋਂ ਅਤਿਅੰਤ ਉੱਤਮ ਅੰਮ੍ਰਿਤ ਨਾਮ ਪਦਾਰਥ ਨੂੰ ਪ੍ਰਾਪਤ ਕੀਤਾ ਹੈ ਜੀਓ, ਸਾਧ ਸੰਗਤ ਜੀ ਨੌ ਜਾਮਿਆਂ ਤੋਂ ਇਸੇ ਪ੍ਰਕਾਰ ਦਸਵੇਂ ਜਾਮੇ ਤੱਕ ਵੀ, ਜਦੋਂ ਤੱਕ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਕੀਤੀ, ਚਰਨ ਪਾਹੁਲ ਦੇ ਕਰਕੇ ਅੰਮ੍ਰਿਤ ਦੀ ਦਾਤ ਦਿਆ ਕਰਦੇ ਸਨ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜੁਗੋ ਜੁਗ ਅਟਲ ਮਰਿਆਦਾ ਸਥਾਪਨ ਕਰ ਦਿੱਤੀ, ਪ੍ਰਪਾਟੀ ਚਲਾ ਦਿੱਤੀ ਏ ਕਿ ਅੱਗੇ ਤੋਂ ਕੋਈ ਚਰਨ ਪਾਹੁਲ ਨਹੀਂ ਦੇਵੇਗਾ, ਬਲਕਿ ਖੰਡੇ ਦੀ ਪਾਹੁਲ ਪੰਜ ਪਿਆਰੇ ਦੇਣਗੇ। ਤੇ ਸਾਧ ਸੰਗਤ ਜੀ ਪੰਜ ਪਿਆਰੇ ਅੰਦਰ ਸਤਿਗੁਰੂ ਕਲਗੀਧਰ ਸਾਹਿਬ ਜੀ ਆਪ ਵੱਸਦੇ ਨੇ ਨਾ, ਸਿੱਖ ਪੰਚਨ ਮਹਿ ਮੇਰੋ ਬਾਸਾ ਅਥਵਾ ਰਹਿਤ ਸਹਿਤ ਜਹ ਪੰਚ ਹੋ ਮਿਲੈ ਮਾਮ ਸਰੂਪ ਤੇ ਜਨ ਹੋ ਭਲੈ, ਪੰਜਾਂ ਦੇ ਅੰਦਰ ਪ੍ਰਵੇਸ਼ ਹੋ ਕਰਕੇ ਪੰਜ ਪਿਆਰਿਆਂ ਦੇ ਰਾਹੀਂ ਸਤਿਗੁਰੂ ਕਲਗੀਧਰ ਸਾਹਿਬ ਜੀ ਆਪ ਅੰਮ੍ਰਿਤ ਛਕਾਉਂਦੇ ਨੇ, ਫਿਰ ਪੰਜ ਪਿਆਰਿਆਂ ਦੇ ਅੰਦਰ ਪ੍ਰਵੇਸ਼ ਕਰਕੇ ਆਪ ਮੂਲ ਮੰਤਰ ਤੇ ਗੁਰਮੰਤਰ ਨਾਮ ਦੀ ਦਾਤ ਦਿੰਦੇ ਨੇ। ਸੋ ਨਾਮ ਪਦਾਰਥ ਪਾਇਆ, ਰੱਖਣਹਾਰ ਪਰਮੇਸ਼ਰ ਜੀ ਨੇ ਪੰਜ ਦੁਸ਼ਟਾਂ ਤੋਂ, ਪੰਜ ਦੁਸ਼ਮਣਾਂ ਤੋਂ, ਪੰਜ ਦੋਖੀਆਂ ਤੋਂ, ਸੱਤ ਪ੍ਰਕਾਰ ਦੇ ਡਰ ਤੋਂ ਤਿੰਨਾਂ ਨੂੰ ਰੱਖ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਪਦਾਰਥ ਨੂੰ ਪਾਇਆ ਹੈ। ਦਸ ਸਤਿਗੁਰਾਂ ਦੀ ਚਰਨ ਪਾਹੁਲ ਲੈ ਕਰਕੇ, ਅਰਥਾਤ ਮੌਜੂਦਾ ਕਾਲ ਦੇ ਅੰਦਰ ਚਰਨ ਪਾਹੁਲ ਲੈ ਕਰਕੇ ਨਾਮ ਪਦਾਰਥ ਨੂੰ ਜਪਣਾ ਪਾਇਆ ਹੈ। ਜਿੱਥੇ ਕੰਨਾਂ ਦੇ ਨਾਲ ਸਰਵਣ ਕਰਕੇ ਉਪਦੇਸ਼ ਦੁਆਰਾ ਪ੍ਰਾਪਤ ਕਰਨਾ ਨਾ ਸਾਧ ਸੰਗਤ ਜੀ, ਉੱਥੇ ਜਪਣਾ ਵੀ ਬੜਾ ਜ਼ਰੂਰੀ ਹੈ। ਬੱਚੇ ਨੂੰ ਕਿਤਾਬਾਂ ਤੇ ਲੈ ਕੇ ਦਿੱਤੀਆਂ ਜਾਣ, ਪਰ ਬੱਚੇ ਨੇ ਬੈਗ ਵਿੱਚ ਕਿਤਾਬਾਂ ਪਾਈਆਂ ਹੋਣ ਤੇ ਬੈਗ ਨੂੰ ਕਦੇ ਖੋਲ ਕੇ ਦੇਖੇ ਹੀ ਨਾ, ਕਿਤਾਬ ਕਦੇ ਪੜ੍ਹੇ ਹੀ ਨਾ, ਤੇ ਪ੍ਰੀਖਿਆ ਚੋਂ ਪਾਸ ਕਿਵੇਂ ਹੋਏਗਾ ਸਾਧ ਸੰਗਤ ਜੀ? ਇਸ ਪ੍ਰਕਾਰ ਜਿੱਥੇ ਬੱਚੇ ਦਾ ਦਾਖਲਾ ਲੈਣਾ ਜ਼ਰੂਰੀ, ਕਿਤਾਬਾਂ ਦਾ ਲੈਣਾ ਜ਼ਰੂਰੀ ਹੈ, ਉੱਥੇ ਪੜ੍ਹਾਈ ਕਰਨੀ ਵੀ ਜ਼ਰੂਰੀ ਹੈ, ਤਾਂ ਹੀ ਪਾਸ ਹੋਵੇਗਾ ਨਾ। ਅੰਮ੍ਰਿਤ ਛਕਣਾ ਸਾਧ ਸੰਗਤ ਜੀ, ਇਹ ਗੁਰਮਤ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ ਹੈ, ਇਸੇ ਪ੍ਰਕਾਰ ਗੁਰਮਤ ਦੀ ਗੁਰਬਾਣੀ ਦੀ ਅੰਮ੍ਰਿਤਮਈ ਗੁਰਬਾਣੀ ਤੇ ਇਤਿਹਾਸ ਦੀ ਪੜ੍ਹਾਈ ਵੀ ਕਰਨੀ ਹੈ ਤੇ ਆਪਣੇ ਜੀਵਨ ਨੂੰ ਸਵਾਰਨਾ, ਨਿੱਤਾ ਪ੍ਰਤੀ ਅੰਮ੍ਰਿਤ ਨਾਮ ਨੂੰ ਜਪਣਾ। ਇਹ ਗੁਰਸਿੱਖੀ ਦੇ ਸਕੂਲ ਦੀ ਪੜ੍ਹਾਈ ਹੈ। ਸਿਮਰਨ ਨੂੰ, ਨਾਮ ਨੂੰ, ਬਾਣੀ ਨੂੰ ਕਦੇ ਵਿਸਾਰਨਾ ਨਾ। ਫਿਰ ਸਾਧ ਸੰਗਤ ਜੀ ਪਾਸ ਹੋ ਜਾਈਦਾ, ਧਰਮ ਰਾਜਾ ਵੀ ਸਨਮਾਨ ਕਰਦਾ ਤੇ ਪਾਸ ਵੀ ਐਸੇ ਟੋਪਰ ਬਣ ਜਾਂਦੇ ਨੇ ਨਾਮ ਦੇ ਰਸੀਏ। ਜਿਨ ਹਰ ਜਪਿਆ ਸੇ ਹਰ ਹੋਏ, ਜਿਹੜੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਨੇ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਜਾਂਦੇ ਨੇ। ਜੋ ਜਲ ਮਹਿ ਜਲ ਆਏ ਖਟਾ ਨਾ ਤਿਉ ਜੋਤੀ ਸੰਗ ਜੋਤ ਸਮਾਨਾ। ਇਹ ਦਾਤ ਮਿਲਦੀ ਕਿਹਨਾਂ ਨੂੰ ਹੈ? ਰੱਖਣਹਾਰ ਪਰਮੇਸ਼ਰ ਜੀ ਨੇ ਕਿਰਪਾ ਰੂਪੀ ਹੱਥ ਦੇ ਕਰਕੇ ਜਿਨ੍ਹਾਂ ਨੂੰ ਰੱਖ ਲਿਆ ਤੇ ਅੰਮ੍ਰਿਤ ਨਾਮ ਰੂਪੀ ਪਦਾਰਥ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਪ੍ਰਾਪਤ ਕੀਤਾ, ਫਿਰ ਸਵਾਸ ਸਵਾਸ ਜਪਣਾ ਪਾਇਆ ਹੈ ਜੀਓ।
1: ਕਿਰਪਾ ਕਿਲ ਵਿਖ ਸਭ ਕਾਟੇ,
0: ਐਸੇ ਨਾਮ ਦੇ ਰਸੀਆਂ ਦੇ ਉੱਪਰ ਕਿਰਪਾ ਕਰਕੇ ਹਰੀ ਅਕਾਲ ਪੁਰਖ ਜੀਆਂ ਨੇ, ਹਰੀ ਜੀ ਦੇ ਸਰੂਪ ਸਤਿਗੁਰਾਂ ਨੇ ਉਹਨਾਂ ਦੇ ਸਾਰੇ ਕਿਲਵਿਖ ਪਾਪਾਂ ਨੂੰ ਤੇ ਬੱਜਰ ਪਾਪਾਂ ਨੂੰ ਕੱਟ ਦਿੱਤਾ ਹੈ।
1: ਨਾਮ ਨਿਰਮਲ ਮਨ ਦੀਆ,
0: ਜਿਨ੍ਹਾਂ ਨੂੰ ਆਪਣਾ ਅੰਮ੍ਰਿਤ ਨਾਮ, ਨਿਰਮਲ ਨਾਮ ਮਨ ਦੇ ਅੰਦਰ ਜਪਣਾ ਦਿੱਤਾ ਹੈ। ਮਾਨੇ ਮਨ ਦੇ ਅੰਦਰ ਨੰਨੇ ਨੂੰ ਸਿਹਾਰੀ ਹੈ, ਮਨ ਦੇ ਅੰਦਰ ਜਿਨ੍ਹਾਂ ਨੂੰ ਜਪਣਾ ਦਿੱਤਾ ਹੈ, ਜਿਹੜੇ ਮਨ ਦੇ ਅੰਦਰ ਅੰਤਰ ਗੁਰ ਆਰਾਧਨਾ, ਸਦਾ ਮਨ ਦੇ ਅੰਦਰ ਆਰਾਧਨਾ ਕਰਦੇ ਨੇ ਭਾਈ, ਉਹਨਾਂ ਦੇ ਸਾਰੇ ਪਾਪ ਤੇ ਸਮੂਹ ਬੱਜਰ ਪਾਪਾਂ ਨੂੰ ਵੀ ਕੱਟ ਦਿੱਤਾ ਹੈ।
1: ਨਿਧਾਨ ਨਾਨਕ ਮਨ ਵਸਿਆ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹੋ, ਪਿਆਰੇ ਹੋ ਗੁਰਸਿੱਖੋ, ਕਾਹਦਾ ਡਰਸ ਕਰਦੇ ਹੋ? ਭਵ ਸਾਗਰ ਦਾ ਗੁਣੀ ਨਿਧਾਨ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਿਨ੍ਹਾਂ ਗੁਰਮੁਖਾਂ ਦੇ ਮਨਾਂ ਦੇ ਅੰਦਰ ਵਸਿਆ ਹੈ, ਉਹਨਾਂ ਨੂੰ ਬਹੁੜੋ ਕਦੇ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਪੋਇਆ ਹੀ ਨਹੀਂ ਹੈ, ਲੱਗਦਾ ਹੀ ਨਹੀਂ ਹੈ, ਵਿਆਪਦਾ ਹੀ ਨਹੀਂ ਹੈ, ਕਿਸੇ ਵੀ ਦੁੱਖ ਨੂੰ ਉਹ ਪ੍ਰਾਪਤ ਨਹੀਂ ਹੁੰਦੇ। ਸੁੱਖ ਸਰੂਪ ਪਰਮੇਸ਼ਰ ਜੀ ਨੂੰ ਪਾ ਕਰਕੇ ਅਨੰਤ ਕਾਲ ਦੇ ਸਦ ਜੀਵਨ, ਸੁਖੀ ਜੀਵਨ ਨੂੰ ਪਾਉਂਦੇ ਨੇ। ਐਸਾ ਨਾਮ ਦਾ ਪ੍ਰਤਾਪ ਹੈ ਭਾਈ, ਸੱਤ ਪ੍ਰਕਾਰ ਦੇ ਡਰ, ਪੰਜੇ ਦੁਸ਼ਮਣ ਤੇ ਇਸੇ ਪ੍ਰਕਾਰ ਪੰਜੇ ਦੋਸ਼ੀਆਂ ਦਾ ਨਾਸ ਹੋ ਜਾਂਦਾ ਹੈ। ਅੰਮ੍ਰਿਤ ਨਾਮ ਨੂੰ ਸਤਿਗੁਰਾਂ ਤੋਂ ਪ੍ਰਾਪਤ ਕਰਕੇ ਜਪਣੇ ਕਰਕੇ ਬਹੁੜੋ ਜੂਨੀਆਂ ਵਿੱਚ ਨਹੀਂ ਆਈਦਾ ਤੇ ਬਹੁੜੋ ਕਿਸੇ ਪ੍ਰਕਾਰ ਦਾ ਦੁੱਖ ਵੀ ਨਹੀਂ ਵਿਆਪਦਾ ਹੈ ਜੀਓ।
1: ਮਲਾਰ ਮਹੱਲਾ ਪੰਜਵਾਂ,
0: ਮਲਾਰ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਪ੍ਰਾਨ ਪਿਆਰੇ
0: ਭਾਈ ਤੇ ਸਵਾਹੀ ਗੁਰੂ ਜੀ ਦੇ ਅੱਗੇ ਜਗਿਆਸੂ ਮੁਖ ਦੁਆਰਾ ਬੇਨਤੀਆਂ ਕਰਦੇ ਰਹੀਏ, ਮੇਰੇ ਪ੍ਰਭੂ ਜੀ ਸਰਬ ਕਲਾ ਸਮਰੱਥ ਜੀਓ, ਹੇ ਪ੍ਰੀਤਮ ਪ੍ਰੀਤਮ ਪਿਆਰੇ ਤੋਂ ਪਿਆਰੇ ਅਤਿਅੰਤ ਪਿਆਰੇ ਪਰਮ ਪ੍ਰੇਮ ਦੇ ਆਸਪਦ ਜੀਓ, ਆਪ ਜੀ ਸਾਨੂੰ ਸਾਡੇ ਪਿਆਰਾਂ ਤੋਂ ਵੀ ਪ੍ਰਾਣੇ, ਪ੍ਰਾਣਾਂ ਤੋਂ ਵੀ ਪਿਆਰੇ ਹੋ, ਸਾਹਾਂ ਤੋਂ ਵੀ ਪਿਆਰੇ ਹੋ ਜੀਓ।
1: ਪ੍ਰੇਮ ਭਗਤ ਆਪਣੋ ਨਾਮ ਦੀਜਾ,
0: ਮਹਾਰਾਜ ਪ੍ਰਾਣਾਂ ਦਾ ਆਸਰਾ ਰੂਪ ਵੀ ਆਪ ਹੋ ਤੇ ਸਾਰਿਆਂ ਤੋਂ ਜਗਤ ਦੇ ਵਿੱਚ ਪਿਆਰੇ ਵੀ ਆਪ ਹੋ। ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਪ੍ਰੇਮ ਭਗਤ ਤੱਤੇ ਨੂੰ ਸਿਹਾਰੀ ਹੈ, ਅਰਥ ਬਣੇਗਾ ਭਗਤੀ, ਪ੍ਰੇਮਾ ਭਗਤੀ ਕਰਨੇ ਦੀ ਦਾਤ ਦਿੱਤੀ ਹੈ। ਆਪਣੋ ਨਾਮ ਦੀਆ, ਆਪਣਾ ਅੰਮ੍ਰਿਤ ਨਾਮ ਮੂਲ ਮੰਤਰ ਗੁਰਮੰਤਰ ਦੁਆਰਾ ਕਿਰਪਾਲਤਾ ਕਰਕੇ ਦੇਣਾ ਕੀਤਾ ਹੈ, ਅਥਵਾ ਨਾਮ ਦੀਜੈ, ਮਹਾਰਾਜ ਆਪਣਾ ਇਹ ਅੰਮ੍ਰਿਤ ਨਾਮ ਕਿਰਪਾ ਕਰਕੇ ਸਾਨੂੰ ਦੇਣਾ ਕਰੋ।
1: ਦਇਆਲ ਅਨੁਗ੍ਰਹ ਧਾਰੇ,
0: ਮਹਾਰਾਜ ਸਾਡੇ ਪਾਸ ਐਤੀ ਐਸੀ ਆਤਮ ਵਿਸ਼ੈਣੀ ਮਤ ਨਹੀਂ, ਐਸੀ ਮਨ ਦੀ ਨਿਰਮਲ ਸੁਰਤ ਨਹੀਂ ਕਿ ਨਿਰਮਲ ਸੁਰਤ ਇਕਾਗਰ ਮਤ ਆਤਮ ਵਿਸ਼ੈਣੀ ਨਾਮ ਬੁੱਧੀ ਦੇ ਨਾਲ ਆਪ ਜੀ ਦਾ ਅੰਮ੍ਰਿਤ ਨਾਮ ਜਪ ਸਕੀਏ। ਦਇਆਲ, ਹੇ ਦਇਆਲੂ ਪਰਮੇਸ਼ਰ ਜੀ, ਅਨੁਗ੍ਰਹ ਦਾ ਅਰਥ ਹੈ ਕਿਰਪਾ, ਸਾਡੇ ਉੱਪਰ ਐਸੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ, ਅਨੁਗ੍ਰਹ ਧਾਰੇ, ਆਪਣੀ ਅਨੁਕੰਪਾ ਸਾਡੇ ਤੇ ਧਾਰਨ ਕਰਕੇ ਸਾਨੂੰ ਆਪਣਾ ਅੰਮ੍ਰਿਤ ਨਾਮ ਦੇ ਦੇਣਾ ਕਰੋ ਜੀ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਸਿਮਰਾ ਚਰਨ ਤੁਹਾਰਾ ਪ੍ਰੀਤਮ,
0: ਮਹਾਰਾਜ ਚਿੱਤ ਚਰਨ ਨਾਮ ਸ਼ਬਦ ਸਰੂਪ ਸਤਿਗੁਰੂ ਜੀ, ਇਹ ਨਾਮ ਆਪ ਜੀ ਦੇ ਚਰਨ ਨੇ, ਕਿਰਪਾ ਕਰੋ ਆਪ ਜੀ ਦੇ ਸ਼ਬਦ ਸਰੂਪ ਚਰਨਾਂ ਨੂੰ, ਬਾਣੀ ਰੂਪ ਨਾਮ ਰੂਪੀ ਚਰਨਾਂ ਨੂੰ ਸਦਾ ਹਿਰਦੇ ਦੇ ਅੰਦਰ ਸਿਮਰਦੇ ਰਹੀਏ।
1: ਹਿਰਦਾ ਤੁਹਾਰੀ ਆਸਾ,
0: ਤੇ ਮਹਾਰਾਜ ਹਿਰਦੇ ਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਚਾਹਤ, ਦਰਸ਼ਨਾਂ ਦੀ ਇੱਛਾ, ਦਰਸ਼ਨਾਂ ਦੀ ਆਸਾ ਸਦਾ ਹੀ ਲੱਗੀ।

0: ਸਾਡੇ ਮਨ ਦੇ ਅੰਦਰ ਦਰਸ਼ਨਾਂ ਦੀ ਬਹੁਤੀ ਪਿਆਸਾ ਲੱਗ ਰਹੀ ਹੈ। ਹੇ ਵਾਹਿਗੁਰੂ ਜੀ ਦੇ ਸੰਤ ਜਨੋ, ਜਿਵੇਂ ਤੁਸਾਂ ਨੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ, ਤੇਵੇਂ ਸਾਨੂੰ ਵੀ ਦੀਦਾਰ ਕਰਵਾ ਦਿਓ। ਐਵੇਂ ਆਪ ਜੀ ਦੇ ਸੰਤ ਜਨਾਂ ਦੇ ਪਾਸ ਵੀ ਦਰਸ਼ਨਾਂ ਦੀ ਇੱਛਾ ਨੂੰ ਲੈ ਕਰਕੇ ਬੇਨਤੀਆਂ ਕਰਦੇ
1: ਹਾਂ। ਜੀਵਨ ਹਰ ਮਿਲਤੇ
0: ਮਹਾਰਾਜ, ਐਸਾ ਪਿਆਰ ਆਪ ਜੀ ਦੇ ਨਾਲ ਬਣ ਆਇਆ, ਬਿਸ਼ਰਤ ਮਰਨ, ਆਪ ਜੀ ਦਾ ਅੰਮ੍ਰਿਤ ਨਾਮ ਘੜੀ ਮਾਤਰ ਵੀ ਵਿਸਰ ਜਾਵੇ ਤੇ ਸਾਡਾ ਮਰਨਾ ਹੁੰਦਾ ਹੈ। ਵਿਸਰੈ ਮਰ ਜਾਓ, ਵਿਸਰ ਜਾਵੇ ਤੇ ਮਰਨਾ ਹੁੰਦਾ। ਆਖਾ ਜੀਵਾ, ਆਪ ਜੀ ਦੇ ਨਾਮ ਨੂੰ ਆਖਦੇ ਰਹੀਏ, ਕਹਿੰਦੇ ਰਹੀਏ, ਜਪਦੇ ਰਹੀਏ। ਸਤਨਾਮ
1: ਸ੍ਰੀ ਵਾਹਿਗੁਰੂ,
0: ਸਤਨਾਮ ਮਹਾਰਾਜ, ਜਪ ਜਪ ਕਰਕੇ ਜੀਵਣਾ ਹੁੰਦਾ ਹੈ। ਜਪਦੇ ਹਾਂ ਤੇ ਜਿਉਂਦੇ ਹਾਂ, ਵਿਸਰ ਜਾਂਦਾ ਤੇ ਮਰ ਜਾਂਦਾ। ਜਿਉਂ ਮਛਲੀ ਬਿਨ ਪਾਣੀ ਹੈ ਕਿ ਉਹ ਜੀਵਨ ਪਾਵੈ, ਬੂੰਦ ਵੀ ਹੁਣਾ ਚਾਤਰ ਕੋ ਕਿ ਉਹ ਕਰ ਤ੍ਰਿਪਤਾਵੈ। ਇਸ ਪ੍ਰਕਾਰ ਮਹਾਰਾਜ, ਆਪ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਘੜੀ ਮਾਤਰ ਵੀ ਰਿਹਾ ਨਹੀਂ ਜਾਂਦਾ। ਇੱਕ ਘੜੀ ਦਾ ਵੀ ਛੋੜਾ ਮੇਰੇ ਪ੍ਰੀਤਮਾ, ਯੁਗਾਂ ਦੇ ਸਮਾਨ ਬੀਤਦਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਨਾਮ ਵਿਸਰ ਜਾਵੇ ਤੇ ਸਾਡਾ ਮਰਨਾ ਹੁੰਦਾ, ਜੀਵਨ ਹਰ ਮਿਲਤੇ। ਮਹਾਰਾਜ ਆਪ ਜੀ ਦਾ ਹਰੀ ਜੀ ਨਾਮ ਜਪਣੇ ਨੂੰ ਮਿਲ ਜਾਵੇ ਤੇ ਸਾਡਾ ਜੀਵਨ ਹੁੰਦਾ, ਹਰ ਮਿਲਤੇ। ਮਹਾਰਾਜ ਜਿਨ੍ਹਾਂ ਨੂੰ ਆਪ ਜੀ ਪ੍ਰਤੱਖ ਮਿਲਦੇ ਹੋ, ਜਿਵੇਂ ਭਗਤ ਧੰਨਾ ਸਾਹਿਬ ਜੀ ਨੂੰ ਮਿਲੇ, ਜਿਵੇਂ ਹਿਰਦੇ ਦੇ ਵਿੱਚ ਮਿਲਦੇ ਹੋ, ਜਿਵੇਂ ਭਗਤ ਨਾਮਦੇਵ ਸਾਹਿਬ ਜੀ ਤੇ ਭਗਤ ਕਬੀਰ ਸਾਹਿਬ ਜੀ ਨੂੰ ਮਿਲੇ, ਜਿਨ੍ਹਾਂ ਨੂੰ ਹਿਰਦੇ ਵਿੱਚ ਮਿਲਦੇ ਹੋ, ਜੀਵਨ ਉਹ ਸਦ ਜੀਵਨ ਪਾਉਂਦੇ ਨੇ, ਉਹ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਦਾ ਜੀਵਨ ਪਾਉਂਦੇ ਨੇ, ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਦਵੀ ਦਾ ਜੀਵਨ ਪਾਉਂਦੇ ਨੇ। ਮਹਾਰਾਜ ਉਹ ਸਦ ਜੀਵਨ ਪਾਉਂਦੇ ਨੇ ਜਿਨ੍ਹਾਂ

0: ਆਪਣਾ ਗੋਲਾ ਜਾਣ ਕੇ, ਆਪਣਾ ਦਾਸ ਜਾਣ ਕੇ ਆਪਣੇ ਪਾਵਨ ਦਰਸ਼ਨ ਦੀਦਾਰ ਦੇਣਾ ਕਰੋ ਜੀ। ਸਾਧ ਸੰਗਤ ਜੀ, ਦਰਸ਼ਨ ਕਰਨੇ ਤੇ ਬਹੁਤ ਵੱਡੀ ਦਾਤ ਹੈ ਨਾ। ਦਰਸ਼ਨ ਪ੍ਰਤੱਖ ਕਰਨੇ ਮਾਤਰ ਦੇ ਨਾਲ ਹੀ ਜਨਮ ਮਰਨ ਕੱਟਿਆ ਜਾਂਦਾ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਪਰ ਦਰਸ਼ਨਾਂ ਦੀ ਇੱਛਾ ਬਣੀ ਰਹਿਣੀ ਵੀ ਵੱਡੀ ਭਾਰੀ ਦਾਤ ਹੈ। ਦਰਸ਼ਨਾਂ ਦੀ ਇੱਛਾ ਸਭਨਾਂ ਨੂੰ ਨਹੀਂ ਬਣਦੀ। ਲੱਖਾਂ ਦੇ ਵਿੱਚੋਂ ਕੋਈ ਜਗਿਆਸੂ ਹੁੰਦਾ ਜਿਸ ਦੇ ਮਨ ਵਿੱਚ ਦਰਸ਼ਨਾਂ ਦੀ ਤਾਂ ਕਿ ਦਰਸ਼ਨਾਂ ਦੀ ਇੱਛਾ ਹੋਵੇ, ਨਹੀਂ ਤੇ ਬਹੁਤਿਆਂ ਨੂੰ ਦਰਸ਼ਨਾਂ ਦੀ ਇੱਛਾ ਹੀ ਨਹੀਂ ਬਣਦੀ। ਇਸ ਕਰਕੇ ਇਹ ਆਸ ਬਣ ਜਾਣੀ, ਇੱਛਾ ਬਣ ਜਾਣੀ ਵੀ ਵੱਡੀ ਗੱਲ ਹੈ। ਸੋ ਇਸ ਪ੍ਰਕਾਰ ਤਾਂ ਦੇ ਸਹਿਤ ਬੇਨਤੀਆਂ ਕਰਨੀਆਂ, ਮਹਾਰਾਜ ਕਿਰਪਾਲਤਾ ਕਰਕੇ ਦਰਸ਼ਨ ਦੀਦਾਰ ਦੇਣਾ ਕਰੋ ਜੀ। ਆਪਣਾ ਜਨ ਆਪਣਾ ਗੋਲਾ ਜਾਣ ਕਰਕੇ ਮਹਾਰਾਜ ਦਰਸ਼ਨ ਦੀਦਾਰਿਆਂ ਦੀ ਦਾਤ ਬਖਸ਼ੋ।
1: ਨਾਮ ਆਧਾਰ ਜੀਵਨ ਧਨ ਨਾਨਕ।
0: ਮਹਾਰਾਜ ਐਸੇ ਪਿਆਰ ਵਾਲਿਆਂ ਦੇ ਮਨ ਦੀ ਮਨੋ ਦਸ਼ਾ ਕੈਸੀ ਹੁੰਦੀ ਏ, ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਇਹ ਗੁਰਮੁਖ ਪਿਆਰਿਓ। ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਉਹਨਾਂ ਦੇ ਤਨ ਦਾ ਆਧਾਰ ਆਸਰਾ ਹੋਇਆ ਕਰਦਾ ਹੈ। ਨਾਮ ਦੇ ਆਸਰੇ ਹੀ ਉਹ ਜੀਣਾ ਕਰਦੇ ਨੇ। ਜੀਵਨ ਧਨ ਨਾਨਕ, ਜਿਵੇਂ ਸਾਧ ਸੰਗਤ ਜੀ ਹਰ ਕੋਈ ਕਮਾਈ ਕਰਦਾ ਨਾ, ਤੇ ਫਿਰ ਹਿਸਾਬ ਲਾਉਂਦਾ ਮੈਂ ਇੰਨੇ ਲੱਖ ਜੋੜ ਲਿਆ, ਮੈਂ ਇੰਨੇ ਲੱਖਾਂ ਜੋੜ ਲਏ, ਇੰਨੇ ਕਰੋੜਾਂ ਜੋੜ ਲਏ, ਇੰਨੀ ਪ੍ਰੋਪਰਟੀ ਬਣਾ ਲਈ, ਇੱਕ ਮੰਜ਼ਿਲਾ, ਦੋ ਮੰਜ਼ਿਲਾ, ਤਿੰਨ ਮੰਜ਼ਿਲਾ, ਚਾਰ ਮੰਜ਼ਿਲਾ ਮਕਾਨ ਬਣਾ ਲਿਆ, ਬੰਗਲਾ ਬਣਾ ਲਿਆ, ਕੋਠੀ ਬਣਾ ਲਈ, ਮਹਿਲ ਬਣਾ ਲਿਆ, ਇੰਨੀਆਂ ਗੱਡੀਆਂ ਲੈ ਲਈਆਂ, ਤੇ ਫਿਰ ਸਾਧ ਸੰਗਤ ਜੀ ਅੰਕੜੇ ਜਿਹੜੇ ਨੇ ਜਨਤਕ ਕੀਤੇ ਜਾਂਦੇ ਨੇ, ਫਲਾਨੇ ਕੋਲ ਇੰਨੇ ਕਰੋੜ ਦੀ ਸੰਪਤੀ ਹੈ, ਫਲਾਨੇ ਦੀ ਇੰਨੇ ਸੌ ਦੀ ਕਰੋੜ ਦੀ ਸੰਪਤੀ ਹੈ, ਫਲਾਨੇ ਦੀ ਇੰਨੇ ਹਜ਼ਾਰ ਕਰੋੜ ਦੀ ਸੰਪਤੀ ਹੈ। ਦੁਨੀਆਂ ਦੇ ਅੰਦਰ ਉਹ ਨਸ਼ਰ ਹੁੰਦਾ ਨਾ, ਜਿਹਦਾ ਧਨ ਹੋਵੇ ਪ੍ਰਗਟ ਹੋ ਹੀ ਜਾਂਦਾ ਕਿ ਇੰਨੇ ਸੈਂਕੜੇ ਜਾਂ ਇੰਨੇ ਹਜ਼ਾਰਾਂ ਕਰੋੜਾਂ ਦਾ ਮਾਲਕ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰਮੁਖ ਜਨ ਨਾਮ ਰੂਪੀ ਧਨ ਨੂੰ ਇਕੱਤਰ ਕਰਦੇ ਨੇ। ਉਹ ਦੇਖਦੇ ਨੇ ਅੱਜ ਚੌਕੜਾ 8 ਘੰਟੇ ਦਾ ਮਾਰਿਆ ਤੇ ਕੱਲ ਦਾ ਚੌਕੜਾ ਘੱਟ ਨਹੀਂ ਹੋਣਾ ਚਾਹੀਦਾ, ਵੱਧ ਤੇ 10 ਮਿੰਟ ਜਾਵੇ ਪਰ ਘੱਟ ਨਾ ਹੋਵੇ। ਕੱਲ 8 ਘੰਟੇ ਜਪਿਆ ਸੀ, ਅੱਜ 9 ਘੰਟੇ ਜਪੀਏ, ਕੱਲ 9 ਘੰਟੇ ਜਪਿਆ ਸੀ, ਅੱਜ 12 ਘੰਟੇ 14 ਘੰਟੇ ਜਪੀਏ। ਸਾਧ ਸੰਗਤ ਜੀ ਸਮਾਂ ਵੱਧਦਿਆਂ ਵੱਧਦਿਆਂ ਵੱਧਦਿਆਂ ਵੱਧਦਿਆਂ ਜਦੋਂ ਨਾਮ ਦਾ ਅਭਿਆਸ ਪੱਕ ਜਾਂਦਾ ਨਾ, ਤੇ ਜਿਵੇਂ ਮਾਇਆ ਧਾਰੀ ਸੁੱਤਾ ਪਿਆ ਸੁਪਨੇ 'ਚ ਮਾਇਆ ਪਿੱਛੇ ਦੌੜਾ ਫਿਰਦਾ ਨਾ, ਨਾਮ ਦਾ ਰਸੀਆ ਫਿਰ ਸੁਪਨੇ 'ਚ ਵੀ ਨਾਮ ਹੀ ਜਪਦਾ। ਫਿਰ ਜਦੋਂ ਅਵਸਥਾ ਪੱਕ ਜਾਂਦੀ, ਫਿਰ ਉਠਤ ਬੈਠਤ ਸੋਵਤ ਨਾਮ, ਹਰ ਵੇਲੇ ਨਾਮ ਦਾ ਰਸੀਆ ਨਾਮ ਹੀ ਜਪਦਾ। ਇਸ ਪ੍ਰਕਾਰ ਹਰ ਵੇਲੇ ਉਹ ਨਾਮ ਧਨ ਇਕੱਠਾ ਕਰਦਾ, ਤੇ ਜਦੋਂ ਨਾਮ ਦਾ ਧਨ ਹਿਰਦੇ ਦੇ ਅੰਦਰ ਭੰਡਾਰਾ ਭਰ ਜਾਂਦਾ, ਇਕੱਠਾ ਹੋ ਜਾਂਦਾ, ਫਿਰ ਉਹ ਦੁਨੀਆਂ ਦੇ ਅੰਦਰ ਪ੍ਰਗਟ ਹੋ ਜਾਂਦਾ। ਫਿਰ ਉਹ ਨਾਮ ਦਾ ਰਸੀਆ ਆਪਣੀ ਅਵਸਥਾ ਨੂੰ ਲੁਕਾਉਣ ਦਾ ਵੀ ਯਤਨ ਕਰੇ ਕਿ ਮੇਰੀ ਬ੍ਰਹਮ ਗਿਆਨ ਦੀ ਅਵਸਥਾ ਦੁਨੀਆਂ ਵਿੱਚ ਪ੍ਰਗਟ ਨਾ ਹੋਵੇ, ਨਹੀਂ ਤੇ ਮੱਥਾ ਟੇਕਣ ਵਾਲਿਆਂ ਦੀਆਂ ਭੀੜਾਂ ਲੱਗ ਜਾਣੀਆਂ ਨੇ। ਆਪਣੇ ਆਪ ਨੂੰ ਛੁਪਾਉਣ ਦਾ ਵੀ ਯਤਨ ਕਰੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਰਤਨ ਲੁਕਾਇਆ ਲੂਕੈ ਨਾਹੀ ਜੇ ਕੋ ਰੱਖੈ ਲੁਕਾਈ। ਉਹ ਅੰਮ੍ਰਿਤ ਨਾਮ ਹਿਰਦੇ ਦੇ ਵਿੱਚ ਰਤਨ ਰੂਪ ਹੋ ਕਰਕੇ ਚਮਕਦਾ, ਫਿਰ ਛੁਪਦਾ ਨਹੀਂ, ਉਸ ਦਾ ਚਾਨਣ ਫਿਰ ਚਾਰੇ ਕੁੰਟਾਂ ਦੇ ਅੰਦਰ ਪ੍ਰਗਟ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ। ਇਸ ਪ੍ਰਕਾਰ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਆਪਣੇ ਪ੍ਰਾਣਾਂ ਦਾ ਜੀਵਨ ਦਾ ਆਧਾਰ ਆਸਰਾ ਬਣਾਇਆ ਹੋਇਆ। ਆਪਣੇ ਜੀਵਨ ਦੇ ਵਿੱਚ ਨਾਮ ਨੂੰ ਧਨ ਨੂੰ ਇਕੱਠਾ ਕਰਦੇ ਨੇ, ਤੇ ਨਾਮ ਧਨ ਨੂੰ ਹੀ ਆਪਣਾ ਜੀਵਨ ਰੂਪ ਜਾਣਦੇ ਹਨ। ਤੇ ਸਦਾ ਹੀ ਬੇਨਤੀਆਂ ਕਰਦੇ ਰਹਿੰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਹੇ ਮੇਰੇ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਜੀ, ਮੇਰੇ ਤੇ ਇਹ ਕਿਰਪਾ ਕਰੋ, ਨਾ ਭੁੱਲਿਓ, ਨਾ ਭੁਲਾਇਓ, ਨਾ ਵਿਸਰਿਓ, ਨਾ ਵਿਸਾਰਿਓ। ਮੈਨੂੰ ਆਪ ਜੀ ਦਾ ਨਾਮ ਕਦੇ ਵਿਸਰਨਾ ਜਾਵੇ, ਤੇ ਆਪ ਜੀ ਕਦੇ ਆਪਣੇ ਹਿਰਦੇ ਚੋਂ ਮੈਨੂੰ ਨਾ ਵਿਸਾਰ ਦਿਓ। ਮੈਨੂੰ ਆਪ ਜੀ ਦਾ ਸਰੂਪ, ਆਪ ਜੀ ਦਾ ਨਾਮ ਕਦੇ ਭੁੱਲ ਨਾ ਜਾਵੇ। ਮਹਾਰਾਜ ਆਪ ਜੀ ਵੀ ਮੈਨੂੰ ਕੀਟ ਨੂੰ, ਦਾਸ ਨੂੰ ਚੇਤੇ ਰੱਖਿਓ, ਮੈਨੂੰ ਆਪਣੇ ਚਿੱਤ ਚੋਂ ਕਦੇ ਭੁਲਾ ਨਾ ਦਿਓ। ਭਾਈ ਐਵੇਂ ਉਹ ਸਦਾ ਬੇਨਤੀਆਂ ਕਰਦੇ ਰਹਿੰਦੇ ਹਨ।
1: ਮਲਾਰ ਮਹੱਲਾ ਪੰਜਵਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਰ ਰਾਗ ਦੇ ਅੰਦਰ ਅੰਮ੍ਰਿਤਮਈ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਆਪਣੇ ਪ੍ਰੀਤਮ ਸਿਮਰਨ ਆਈ।
0: ਮਹਾਰਾਜ ਫਿਰ ਨਾਮ ਧਨ ਨੂੰ ਪ੍ਰਾਪਤ ਕਰਕੇ, ਵਾਹਿਗੁਰੂ ਜੀ ਦੀ ਬੰਦਗੀ ਤੇ ਪਿਆਰ ਨੂੰ ਪ੍ਰਾਪਤ ਕਰਕੇ, ਮਹਾਰਾਜ ਜੀ ਉਹਨਾਂ ਦੇ ਮਨ ਦਾ ਜਿਹੜਾ ਸੁਚੱਜਾ ਹਾਲ ਹੈ, ਕਿਰਪਾ ਕਰਕੇ ਵਰਣਨ ਕਰਕੇ ਦੱਸੋ ਮਹਾਰਾਜ, ਕੈਸਾ ਆਨੰਦ ਉਹਨਾਂ ਦੇ ਹਿਰਦੇ ਵਿੱਚ ਹੁੰਦਾ। ਹਜ਼ੂਰ ਫਰਮਾਉਂਦੇ ਨੇ, ਉਹ ਸਹਿਤ ਪ੍ਰੇਮ ਦੇ ਬੇਨਤੀਆਂ ਕਰਦੇ ਨੇ, ਹੁਣ ਇਸ ਜੀਵਨ ਕਾਲ ਦੇ ਅੰਦਰ, ਮਨੁੱਖਾ ਜਨਮ ਦੇ ਅੰਦਰ, ਮੇਰੇ ਮਨ ਦੀ ਪ੍ਰੀਤੀ, ਮੇਰੇ ਪਰਮ ਪ੍ਰੇਮ ਦੇ ਅਸਪਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਬਣ ਆਈ ਹੈ।
1: ਰਾਜਾ ਰਾਮ ਰਮਤ ਸੁਖ ਪਾਇਓ
0: ਤੇ ਬੇਨਤੀਆਂ ਕਰਦੇ ਨੇ ਜੋ ਰਾਜਾ ਸਰੂਪ ਰਾਮ ਸਰਬ ਵਿਆਪੀ ਪਰਮੇਸ਼ਰ ਹੈ ਨਾ, ਉਸਦੇ ਅੰਮ੍ਰਿਤ ਨਾਮ ਨੂੰ ਰਮਤ ਰਮਤ ਕਹੀਏ, ਜਪਦਿਆਂ ਹੋਇਆ ਜਪਦਿਆਂ ਹੋਇਆ ਜਪਦਿਆਂ ਜਪਦਿਆਂ ਸੁੱਖਾਂ ਦੇ ਸਾਗਰ ਪਰਮੇਸ਼ਰ ਜੀ ਦੇ ਆਨੰਦ ਨੂੰ, ਆਤਮ ਸੁੱਖ ਨੂੰ, ਅਚੁੱਤ ਸੁੱਖ ਨੂੰ, ਸਰੂਪ ਰੂਪ ਦੀ ਪ੍ਰਾਪਤੀ ਨੂੰ ਇਸੇ ਪ੍ਰਕਾਰ ਕਹੀਏ, ਆਤਮਾ ਪਰਾਤਮਾ ਏਕੋ ਕਰੈ, ਆਤਮਾ ਪਰਮਾਤਮਾ ਇੱਕ ਰੂਪ ਹੋ ਜਾਣ ਦੇ ਸੁੱਖ ਨੂੰ, ਬ੍ਰਹਮ ਗਿਆਨ ਦੇ ਸੁੱਖ ਨੂੰ, ਅਚੁੱਤ ਸੁੱਖ ਨੂੰ, ਤੁਰਿਆ ਪਦ ਦੇ ਸੁੱਖ ਨੂੰ, ਗਿਆਨ ਅਰੂੜ ਅਵਸਥਾ ਦੇ

0: बदल रूप हो करके ना कृपा दे बदल रूप ने गुरु रूप। हे अकाल पुरख जी, कृपा दे बदल गुरु रूप हो करके सुखदाई सुखदाई उपदेश नू बरसाउणा करो। अपने अमृत उपदेशां दी, अमृत बाणी दी, अमृत कीर्तन दी, अमृत कथा दी सदा शहबर लाउंदे ही रहो। महाराज आप जी दे उपदेश तो किधरे दूर ना होइए। इस प्रकार उपदेश दी दात गुरु रूप बदल हो करके कृपा जल बरसाउंदे रहो। विश्राम दे करके हजूर फरमाउंदे हन,
1: एक पल विसरत नहीं सुख सागर।
0: भाई उन्हां आत्म ज्ञानियां नू नाम दे रसियां नू सुखा दे सागर परमेश्वर हरि अकाल पुरख वाहिगुरु जीआं दा अमृत नाम एक पल मात्र भी कदे विसरदा नहीं। पल दा समा 24 सैकंड दा हुंदा है। इस प्रकार 60 पल होण ते एक घड़ी बनदी है, जो घड़ी 24 सैकंड दी हुंदी है, जो घड़ी 24 मिनट दी हुंदी है। सो हजूर फरमावना करदे ने भाई, एक पल मात्र भी उहनां नूं वाहिगुरु जी दा अमृत नाम विसरदा नहीं है। सुख सागर जिवें प्रतख सागर विच पाणी ही पाणी है ना, परमेश्वर जी दे अंदर सुख ही सुख ने। इस करके परमेश्वर जी नूं सुख सागर कहा है। सुख सागर परमेश्वर जी दा अमृत नाम एक पल मात्र भी उहनां नूं विसरदा नहीं, भुलाउंदे नहीं हन।
1: नाम नवा निध पाई,
0: भाई नाम नूं जप जप करके नौ निधियां दे खजाने नूं तिन्हां ने प्राप्त कीता है। नाम नवा निध पाई, अमृत नाम नूं जप करके नौ निधियां दे खजाने परमेश्वर जी नूं ही तन्ना ने हिरदे दे अंदर पा लिया है।
1: दात भयो पूरन पहावी को,
0: महाराज सच्चे पातशाह जी ए दातां मिलदियां किवें ने ते हजूर बचन करना करदे ने पूरन पहावी कहो। पूर्ण समय विच पहावी आउण वाले समय विच जो होना हुंदा ना, उदौत उदौत भयाओ, उदौत दा अर्थ है प्रगट हो जाना। जो सिमरन भजन बंदगी करन वालियां दे आउण वाले समय विच परमेश्वर जी ने हिरदे विच प्रगट होना हुंदा है, जिन्हां दे हिरदे विच साख्यातकार होना हुंदा है।
1: भेटे संत सहाई,
0: भाई उहनां नूं सहायता करने वाले संत मिल जांदे ने, ते जिहड़े संत जनां दी सहायता दे नाल संगत विच मिल करके अमृत नाम नूं जपदे ने, फिर आउण वाले समय दे विच भविख काल विच परमेश्वर जी उहनां नूं हिरदे दे अंदर साख्यातकार हो आउंदे हन।
1: सुख उपजे दुख सगल विनाशे,
0: सारे सुख उहनां दे हिरदे स्थान दे अंदर ही उपजे प्रगट हो आउंदे ने। सारे जिहड़े दुख ने परमेश्वर जी ने अपने अमृत नाम द्वारा तिन्हां दे नाश कर दित्ते ने। बिघन विनाशन सब दुख नाशन, सतगुर नाम दृढ़ाया, सतगुरां ने वाहिगुरु जी का अमृत नाम जपा करके सारे विघन का नाश कर दिता है। जियो दुख जन दर्द उन्हां दे नाश हो गए हन। जिन्हां गुरमुखा ने पार ब्रह्म परमेश्वर जी दे अमृत नाम अमृत स्वरूप विच लिवलाई है।
1: तरियो संसार कठन बहै सागर,
0: भाई जिहड़ा संसार सागर तैर के पार होना बड़ा कठिन है, उन्हां गुरमुखा ने सुखैन ही इस संसार तो पार हो जाना कीता है। साध संगत जी कोई तारी मार के बाहां दे शरीर दे बल दे नाल समुंदर नूं तैरन दा जतन करे ते नहीं तैर सकदा ना, दूसरे किनारे ते तैर के नहीं पहुंच सकदा। पानी दे ठंडे जल दे नाल, समुंदर दे ठंडे जल दे नाल, पानी दे नाल शरीर ठंडा हो जाना, थोड़े समय दे विच ही शरीर दी गरमाइश मुक जानी है। इस प्रकार दौरा शरीर दे अंदर खून दा उही घट हो जाना, ब्लड प्रेशर घट जाना, ठहर जाएगा, बर जाएगा। इसे प्रकार जदों बाहां डौले फुल गए, थक गया शरीर, फिर नहीं तरिया जाना। पता नहीं समुंदर दे विचों केड़ा कोई वड्डा जानवर आ जावे, कोई इसे प्रकार तंदुआ आके खा जावे, मगरमच्छ आके खा जावे, शार्क आके खा जावे, बेल आके निगल जावे, पता नहीं केड़े जानवर ने आके खा जाना है। इसे प्रकार ये संसार सागर है, मनुख बल दे नाल तैरना चाहे ते तैर नहीं सकता, जप तप करदिया एक दिन थक जाता है जी, इन्ना समा बतीत गया कुछ प्राप्त नहीं होया। इसे प्रकार साध संगत जी फिर हौसला ठंडा पै जाता है, उत्साह खत्म हो जाता है। पता नहीं केड़े काम रूपी घड़ियाल ने मगरमच्छ ने आके खा जाना है, पता नहीं तृष्णा रूपी वेल ने जां शार्क ने आके खा जाना है। संसार सागर तो पैदा एक चो आपे पार नहीं होया जाता। पर साध संगत जी जिहड़ा जहाज ते असवार हो जावे, समुंदर दे विच किन्नियां शार्क होण, किन्नियां वेल होण, किन्ने घड़ियाल ते मगरमच्छ होण, उस नूं उहनां दा डर नहीं। ठंडे जल दी ठंडक भी पोहदी नहीं, शरीर नूं जड़ नहीं करदी, वह थकदा भी नहीं। ਭਾਵੇਂ ਬੈਠਾ ਹੋਵੇ, ਭਾਵੇਂ ਸੁੱਤਾ ਹੋਵੇ, ਭਾਵੇਂ ਜਾਗਦਾ ਹੋਵੇ, ਭਾਵੇਂ ਪਾਣੀ ਦੀਆਂ ਲਹਿਰਾਂ ਨੂੰ ਦੇਖ ਕੇ ਆਨੰਦ ਮਾਣਦਾ ਹੋਵੇ, ਜਿਹੜਾ ਜਹਾਜ਼ ਤੇ ਸਵਾਰ ਹੈ ਉਹ ਸਾਗਰ ਤੋਂ ਸਹਿਜੇ ਹੀ ਪਾਰ ਹੋ ਜਾਂਦਾ, ਸਮੁੰਦਰ ਤੋਂ ਨਿਰਯਤਨੀ ਤਰ ਜਾਂਦਾ ਹੈ। ਤੇ ਸਤਿਗੁਰਾਂ ਨੇ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਨਾਮ ਦਾ ਜਹਾਜ਼ ਬਣਾਇਆ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸਾਧ ਸੰਗਤ ਜੀ, ਜਿਹੜਾ ਨਾਮ ਰੂਪੀ ਜਹਾਜ਼ ਦਾ ਆਸਰਾ ਲੈ ਲੈਂਦਾ ਨਾ, ਜੜਤਾ ਰੂਪੀ ਠੰਡਕ ਦਾ ਉਸਨੂੰ ਡਰ ਨਹੀਂ ਰਹਿੰਦਾ। ਇਸੇ ਪ੍ਰਕਾਰ ਗੁਰਮੁਖਾਂ ਦੀ ਸੰਗਤ ਦੀ ਗੁਰਮੁਖਾਂ ਦੀ ਸੰਗਤ ਕਰਦਿਆਂ ਮਨ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ, ਤੇ ਫਿਰ ਨਾਮ ਜਪਦਿਆਂ ਕਦੇ ਥੱਕਦਾ ਵੀ ਨਹੀਂ। ਜਦੋਂ ਦੂਸਰਿਆਂ ਨੂੰ ਦੇਖਦਾ ਇੱਕ ਤੋਂ ਇੱਕ ਚੜ੍ਹਦੀਆ, ਕੌਣ ਜਾਣਾ ਮੇਰਾ ਨਾਉ, ਇੱਥੇ ਇੱਕ ਤੋਂ ਇੱਕ ਬਹੁਤਾ ਸਿਮਰਨ ਭਜਨ ਕਰਨ ਵਾਲੇ ਨੇ, ਫਲਾਨਾ ਗੁਰਮੁਖ ਮੇਰੇ ਤੋਂ ਬਹੁਤਾ ਸਿਮਰਨ ਕਰਦਾ, ਮੈਂ ਵੀ ਉਹਦੇ ਵਾਂਗੂ ਕਰਾਂ, ਇਵੇਂ ਫਿਰ ਥੱਕਦਾ ਨਹੀਂ, ਉਤਸ਼ਾਹ ਬਣਿਆ ਰਹਿੰਦਾ ਹੈ। ਫਿਰ ਇਸੇ ਪ੍ਰਕਾਰ ਸਾਧ ਸੰਗਤ ਜੀ, ਕਾਮ ਰੂਪੀ ਘੜਿਆਲ ਨਹੀਂ ਖਾਂਦੇ, ਤ੍ਰਿਸ਼ਨਾ ਤੇ ਆਸਾ ਰੂਪੀ ਸ਼ਾਰਕ ਤੇ ਵੇਲ ਨਹੀਂ ਖਾਂਦੀਆਂ। ਜੇ ਜਿਸਨੇ ਜਹਾਜ਼ ਦਾ ਆਸਰਾ ਲੈ ਲਿਆ, ਉਠਤ ਬੈਠਤ ਸੋਵਤ ਨਾਮ ਦੀ ਅਵਸਥਾ ਬਣ ਗਈ। ਜਿਵੇਂ ਜਹਾਜ਼ ਦਾ ਸਵਾਰ ਸੁੱਤਾ ਹੈ, ਉਹ ਤਾਂ ਵੀ ਤੈਰ ਹੀ ਰਿਹਾ, ਤਾਂ ਵੀ ਉਹ ਸਫ਼ਰ ਨੂੰ ਤੈਅ ਕਰ ਰਿਹਾ, ਜੇ ਜਾਗਦਾ ਬੈਠਾ ਜਾਂ ਪਾਣੀ ਦੀਆਂ ਲਹਿਰਾਂ ਦੇ ਆਨੰਦ ਨੂੰ ਮਾਣਦਾ ਦੇਖ ਕੇ, ਤਾਂ ਵੀ ਪਾਰ ਕਰ ਰਿਹਾ। ਗੁਰਮੁਖ ਪਿਆਰੇ, ਸੰਸਾਰ ਦੇ ਅੰਦਰ ਜੋ ਪਰਮੇਸ਼ਵਰ ਜੀ ਦੇ ਜਲਵੇ ਕੌਤਕ ਹੋ ਰਹੇ ਨੇ ਨਾ, ਉਹਨਾਂ ਨੂੰ ਅੱਖਾਂ ਦੇ ਨਾਲ ਤੱਕਦੇ ਵੀ ਨੇ, ਤੇ ਪਰਮੇਸ਼ਵਰ ਜੀ ਦੀ ਇਸ ਲੀਲਾ ਨੂੰ, ਖੇਡ ਨੂੰ ਤੱਕਦਿਆਂ ਹੋਇਆਂ, ਸਾਧ ਸੰਗਤ ਜੀ ਨਾਮ ਨੂੰ ਜਪਦਿਆਂ ਹੋਇਆਂ ਆਨੰਦ ਮਾਣਦੇ ਨੇ, ਤੇ ਸਹਿਜ ਹੀ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਭਾਵੇਂ ਉਹ ਚੌਂਕੜਾ ਲਮਾਕ ਲਗਾ ਕਰਕੇ ਬਿਰਤੀ ਦੀ ਸਥਿਤੀ ਰੂਪੀ ਸਮਾਧੀ ਦੇ ਅੰਦਰ ਸੁੱਖ ਸ਼ਾਂਤੀ ਦੀ ਅਵਸਥਾ ਵਿੱਚ ਸੁੱਤੇ ਹੋਣ, ਅਰਥਾਤ ਸੁੱਖ ਸਮਾਧੀ ਲਾਈ ਹੋਵੇ, ਭਾਵੇਂ ਜਾਗਦਿਆਂ ਹੋਇਆਂ ਧਰਮ ਦੀ ਕਿਰਤ ਕਰਦਿਆਂ ਹੋਇਆਂ ਨਾਮ ਜਪਦੇ ਹੋਣ, ਉਹ ਸਹਿਜੇ ਹੀ ਸੰਸਾਰ ਸਾਗਰ ਤੋਂ ਪਾਰ ਹੋਈ ਜਾਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਧਰਿਓ ਸੰਸਾਰ ਕਠਨ ਭੈ ਸਾਗਰ।
0: ਭਾਈ, ਜਿਹੜਾ ਸੰਸਾਰ ਸਾਗਰ ਭੈਦਾਇਕ ਤੇ ਤੈਰਨਾ ਬੜਾ ਕਠਨ ਹੈ, ਗੁਰਮੁਖਾਂ ਨੇ ਨਾਮ ਰੂਪੀ ਜਹਾਜ਼ ਦਾ ਆਸਰਾ ਲੈ ਕਰਕੇ ਸਹਿਜੇ ਹੀ ਪਾਰ ਹੋਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਧਿਆਇਆ ਨਾ, ਇਹੀ ਉਹੀ ਨਾਮ ਰੂਪੀ ਜਹਾਜ਼ ਦਾ ਆਸਰਾ ਹੈ, ਇਹੀ ਉਹੀ ਨਾਮ ਰੂਪੀ ਬੇੜੇ ਦੇ ਜਹਾਜ਼ ਦੇ ਉੱਪਰ ਸਵਾਰ ਹੋਣਾ ਹੈ, ਹਿਰਦੇ ਦੇ ਅੰਦਰ ਨਾਮ ਨੂੰ ਤਿੰਨਾਂ ਨੇ ਧਿਆਇਆ ਹੈ ਹਰ ਵੇਲੇ। ਮਲਾਰ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਅੰਮ੍ਰਿਤਮਈ ਬਚਨ ਫਰਮਾਉਂਦੇ ਹਨ,
1: ਬਰਸ ਸਗਲ ਜਗ ਛਾਇਆ।
0: ਮਹਾਰਾਜ, ਐਸੇ ਪਿਆਰਿਆਂ ਦੀ ਹੋਰ ਪਿਆਰ ਅਵਸਥਾ ਕਥਨ ਕਰੋ, ਜਿਵੇਂ ਜਿਵੇਂ ਸੁਣਦੇ ਹਾਂ ਮਨ ਨੂੰ ਚੰਗਾ ਲੱਗਦਾ। ਸਾਧ ਸੰਗਤ ਜੀ, ਜਿਵੇਂ ਜਿਵੇਂ ਵਖਿਆਨ ਸੁਣ ਰਹੇ ਹਾਂ ਮਨ ਨੂੰ ਸ਼ਾਂਤੀ ਆਉਂਦੀ ਹੈ ਨਾ, ਸਤਿਗੁਰੂ ਜੀ ਦੇ ਬਚਨ ਮਨ ਨੂੰ ਆਨੰਦ ਦਿੰਦੇ ਨੇ ਨਾ, ਪ੍ਰਤੀਤੀ ਹੁੰਦੀ ਹੈ ਨਾ, ਹੋਰ ਬਚਨ ਸੁਣੀਏ। ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਐਸੇ ਅੰਮ੍ਰਿਤਮਈ ਬਚਨ ਸਾਡੇ ਤਾਈਂ ਹੋਰ ਸਰਵਣ ਕਰਵਾਓ, ਮਨ ਨੂੰ ਸ਼ਾਂਤੀ ਆ ਰਹੀ ਹੈ, ਸੁੱਖ ਪ੍ਰਤੀਤ ਹੋ ਰਿਹਾ ਹੈ, ਚੰਗਾ ਲੱਗ ਰਿਹਾ, ਆਨੰਦ ਆ ਰਿਹਾ, ਚਿੱਤ ਕਰਦਾ ਇਹ ਅੰਮ੍ਰਿਤ ਬਚਨ ਆਪ ਜੀ ਦੇ ਸੁਣਦੇ ਹੀ ਰਹੀਏ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਖੁਦ ਆਪ ਨੇ ਖੁਦ ਆਰ ਬਿੰਦ ਤੋਂ ਇਸ ਅਬਦ ਤੋਂ ਲਈ ਬਚਨਾਂ ਨੂੰ ਉਚਾਰਦੇ ਹੋ।

0: ਅਸਰ ਹੈ, ਇਹ ਆਪ ਜੀ ਦੇ ਬਚਨਾਂ ਦੀ ਬਰਕਤ ਹੈ ਕਿ ਤਿਸ ਪਰਮ ਪਿਤਾ ਪਰਮੇਸ਼ਰ ਜੀ ਨੂੰ ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਪਹਾੜਾਂ ਦੇ ਅੰਦਰ, ਬ੍ਰਿਸ਼ਾਂ ਦੇ ਅੰਦਰ, ਇਸਤਰੀਆਂ ਦੇ ਅੰਦਰ, ਪੁਰਖਾਂ ਦੇ ਅੰਦਰ, ਬੱਚਿਆਂ ਦੇ ਅੰਦਰ, ਬਜ਼ੁਰਗਾਂ ਦੇ ਅੰਦਰ, ਕੀੜਿਆਂ ਦੇ ਅੰਦਰ, ਮਕੌੜਿਆਂ ਦੇ ਅੰਦਰ, ਪਤੰਗਿਆਂ ਦੇ ਅੰਦਰ, ਪੰਛੀਆਂ ਦੇ ਅੰਦਰ, ਜਾਨਵਰਾਂ ਦੇ ਅੰਦਰ, ਜੜ ਦੇ ਅੰਦਰ, ਇਸੇ ਪ੍ਰਕਾਰ ਚੇਤਨ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ, ਤਾਰਿਆਂ ਦੇ ਅੰਦਰ, ਸੂਰਜ ਦੇ ਅੰਦਰ, ਚੰਦ ਦੇ ਅੰਦਰ, ਸਮੁੰਦਰਾਂ ਦੇ ਅੰਦਰ, ਖਾਈਆਂ ਦੇ ਅੰਦਰ, ਤੇ ਸਰਬਤ ਸਥਾਨਾਂ ਤੇ ਸਰਬਤ ਜੀਵਾਂ ਦੇ ਅੰਦਰ ਆਪ ਜੀ ਦੀ ਜੋਤ ਨੂੰ ਛਾਇਆ ਹੋਇਆ ਤੱਕ ਲਿਆ ਹੈ ਕਿ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਵਸ ਰਹੇ ਨੇ। ਕੋਈ ਵੀ ਸਰੀਰ, ਕੋਈ ਵੀ ਆਕਾਰ ਵਾਹਿਗੁਰੂ ਜੀ ਦੀ ਜੋਤ ਤੋਂ ਬਿਨਾਂ ਨਹੀਂ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇਹ ਜੀਵਨ ਰੂਪੀ ਚਾਨਣ ਸਾਰਿਆਂ ਦੇ ਸਰੀਰਾਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਕਰਕੇ ਹੀ ਹੋ ਰਹੇ ਨੇ। ਹੇ ਪਰਮ ਪ੍ਰੇਮ ਦੇ ਆਸਪਦ ਸਰੂਪ ਸਤਿਗੁਰੂ ਜੀ, ਆਪ ਜੀ ਕਿਰਪਾ ਰੂਪੀ ਬੱਦਲ ਹੋ ਕਰਕੇ ਅੰਮ੍ਰਿਤ ਉਪਦੇਸ਼ ਦੀ ਵਰਖਾ ਕਰਨੇ ਵਾਲੇ ਹੋਏ ਨਾ, ਤੇ ਪਰਮ ਪਦ ਦੇ ਪ੍ਰੇਮ ਦੇ ਆਸਪਦ ਦੇ ਆਸਰਾ ਰੂਪ ਪਰਮੇਸ਼ਰ ਜੀ ਨੂੰ ਸਾਰੇ ਜਗਤ ਦੇ ਅੰਦਰ ਛਾਏ ਹੋਏ ਤੱਕਿਆ ਦੇਖ ਲਿਆ
1: ਹੈ।
0: ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਦੇ ਨਾਲ ਮੇਰੇ ਪ੍ਰੀਤਮ ਸਰਬ ਕਲਾ ਸਮਰੱਥ ਪ੍ਰਭੂ ਜੀ ਮੇਰੇ ਉੱਪਰ ਕਿਰਪਾਲੂ ਹੋਏ ਹਨ।
1: ਮੰਗਲ ਸੁਖ ਪਾਇਆ,
0: ਤਿਸ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਪਾਇਆ ਹੈ, ਤਿਸ ਦੇ ਮੰਗਲਾਂ ਨੂੰ ਗਾ ਕਰਕੇ ਆਤਮ ਸੁਖ ਨੂੰ, ਸਰੂਪ ਰੂਪ ਦੀ ਅਭੇਦਤਾ ਦੇ ਸੁਖ ਨੂੰ, ਸਦਾ ਸੁਖ ਨੂੰ ਪਾਇਆ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਮਿਟੇ ਕਲੇਸ਼ ਤ੍ਰਿਸ਼ਨ ਸਭ ਬੂਝੀ।
0: ਸੋ ਬੇਨਤੀਆਂ ਕਰਦੇ ਨੇ ਮਹਾਰਾਜ, ਆਪ ਜੀ ਦੇ ਕਿਰਪਾ ਜਲ ਅੰਮ੍ਰਿਤ ਵਰਸਨੇ ਦੇ ਨਾਲ ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਏ। ਪ੍ਰਤੱਖ ਅੱਗ ਲੱਗੀ ਹੋਵੇ, ਚਾਹੇ ਘਰ ਨੂੰ, ਚਾਹੇ ਜੰਗਲ ਨੂੰ, ਚਾਹੇ ਕਿਸੇ ਵੀ ਹਿੱਸੇ ਨੂੰ, ਤੇ ਮੋਹਲੇ ਧਾਰ ਵਰਖਾ ਪੈ ਜਾਵੇ, ਮੀਂਹ ਪੈ ਜਾਵੇ, ਤੇ ਅੱਗ ਬੁੱਝ ਜਾਂਦੀ ਏ ਨਾ। ਮਹਾਰਾਜ, ਸਾਡੇ ਹਿਰਦੇ ਰੂਪੀ ਜੰਗਲ ਨੂੰ ਅੱਗ ਲੱਗੀ ਹੋਈ ਸੀ ਤ੍ਰਿਸ਼ਨਾ ਦੀ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਲਟਾ ਲਟ ਮੱਚਦੇ ਪਏ ਸਾਂ। ਆਪ ਜੀ ਨੇ ਅੰਮ੍ਰਿਤ ਰੂਪੀ ਉਪਦੇਸ਼ ਜਲ ਦੀ ਵਰਖਾ ਕੀਤੀ, ਇਹ ਤ੍ਰਿਸ਼ਨਾ ਦੀ ਅੱਗ ਹਿਰਦੇ ਰੂਪੀ ਜੰਗਲ ਚੋਂ, ਸਥਾਨ ਚੋਂ ਸਾਰੀ ਬੁੱਝ ਗਈ ਏ। ਤੇ ਮਹਾਰਾਜ, ਜਿਹੜੇ ਪੰਜ ਕਲੇਸ਼ ਨੇ ਨਾ, ਰਾਗ, ਦਵੈਸ਼, ਇਸੇ ਪ੍ਰਕਾਰ ਅਵਿਦਿਆ, ਅਸਮਤਾ, ਅਭਿਨਿਵੇਸ਼, ਇਹ ਪੰਜ ਪ੍ਰਕਾਰ ਦੇ ਕਲੇਸ਼ ਵੀ ਮਨ ਚੋਂ ਮਿਟ ਗਏ ਹਨ।
1: ਬ੍ਰਹਮ ਮਨ ਧਿਆਇਆ,
0: ਹੇ ਸਤਿਗੁਰੂ ਜੀ, ਆਪ ਜੀ ਦੇ ਉਪਦੇਸ਼ਾਂ ਨਾਲ, ਆਪ ਜੀ ਦੀ ਕਿਰਪਾ ਦੇ ਨਾਲ ਹੀ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮਨ ਵਿੱਚ ਧਿਆਇਆ ਹੈ।
1: ਸੰਗ ਜਨਮ ਮਰਨ ਨਿਵਾਰੇ,
0: ਆਪ ਜੀ ਦੀ ਕਿਰਪਾ ਦੇ ਨਾਲ ਸਤ ਸੰਗਤ ਕੀਤੀ ਹੈ, ਤੇ ਆਪ ਜੀ ਨੇ ਜਨਮ ਮਰਨ ਦੇ ਦੁੱਖਾਂ ਦੀ ਨਿਵਿਰਤੀ ਕਰ ਦਿੱਤੀ ਹੈ। ਮਹਾਰਾਜ, ਜਿਸ ਦਾ ਜਨਮ ਮਰਨ ਆਪ ਜੀ ਨੇ ਮੇਟ ਦਿੱਤਾ ਹੈ, ਉਹ ਪ੍ਰਾਣੀ ਫਿਰ ਬਹੁੜੋ ਕਦੇ ਵੀ ਕਿਤੇ ਵੀ ਜੂਨੀਆਂ ਦੇ ਵਿੱਚ ਧਾ ਕਰਕੇ ਨਹੀਂ ਆਉਂਦਾ, 84 ਲੱਖ ਜੂਨੀਆਂ ਦੇ ਗੇੜਿਆਂ ਵਿੱਚ ਨਹੀਂ ਆਉਂਦਾ, ਤਿਸ ਦਾ ਜਨਮ ਮਰਨ ਨਹੀਂ ਹੁੰਦਾ।
1: ਨਾਮ ਨਿਰੰਜਨ ਰਾਤ,
0: ਹਜ਼ੂਰ ਫਰਮਾਉਂਦੇ ਨੇ ਭਾਈ, ਉਹਨਾਂ ਦੇ ਮਨ ਵੀ, ਉਹਨਾਂ ਦੇ ਤਨ ਵੀ ਨਾਮੀ ਪਰਮੇਸ਼ਰ ਨਿਰੰਜਨ, ਜੋ ਮਾਇਆ ਕਾਲਕ ਤੋਂ ਰਹਿਤ, ਚਿੱਕੜ ਤੋਂ ਰਹਿਤ ਪਰਮੇਸ਼ਰ ਨੇ ਜੀ ਨੇ ਨਾ, ਜਿਨ੍ਹਾਂ ਨੂੰ ਮੋਹ ਦਾ ਚਿੱਕੜ ਵਿਆਪਤਾ ਨਹੀਂ, ਰਾਤਾ ਉਹ ਤਿਸ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਮਨ ਤਨ ਗੁਰਮੁਖਾਂ ਦੇ ਰੰਗੇ ਗਏ ਹਨ। ਉਹਨਾਂ ਨੇ ਆਪਣੇ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ ਲਿਵ ਨੂੰ ਲਾਇਆ ਹੈ, ਚਰਨ ਕਮਲ ਲਿਵ ਲਾਇਆ, ਮਨ ਦੇ ਅੰਦਰ ਲਿਵ ਲਗਾ ਕਰਕੇ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਹੀ ਜਪਿਆ, ਧਿਆਇਆ, ਅਰਾਧਿਆ, ਵਸਾਇਆ ਹੈ। ਭਾਈ, ਪ੍ਰਭੂ ਪਰਮੇਸ਼ਰ ਜੀ ਨੇ ਤਿੰਨਾਂ ਨੂੰ ਫਿਰ ਆਪਣੇ ਜਾਣ ਕੇ ਅੰਗੀਕਾਰ ਕਰ ਲਿਆ, ਜਿਵੇਂ ਮਾਤਾ ਆਪਣੇ ਸਪੁੱਤਰ ਨੂੰ, ਗੋਦੀ ਦੇ ਲਾਲ ਨੂੰ, ਆਪਣੀ ਸੰਤਾਨ ਨੂੰ ਆਪਣਾ ਜਾਣ ਕੇ ਗਲ ਵਕੜੀ ਵਿੱਚ ਲੈ ਲੈਂਦੀ ਏ ਨਾ, ਗੋਦ ਵਿੱਚ ਖਡਾਉਂਦੀ ਏ, ਆਨੰਦਦਾਇਕ ਭੋਜਨਾਂ ਨੂੰ ਛਕਾਉਂਦੀ ਏ, ਆਪਣਾ ਜਾਣ ਕਰਕੇ ਇਹ ਮੇਰਾ ਬੱਚਾ ਹੈ, ਇਹ ਮੇਰਾ ਲਾਲ ਹੈ, ਇਹ ਮੇਰੀ ਧੀ ਹੈ, ਇਹ ਮੇਰਾ ਸੰਤਾਨ ਹੈ, ਇਹ ਮੇਰਾ ਪੁੱਤ ਹੈ, ਇਹ ਮੇਰੀਆਂ ਆਂਦਰਾਂ ਦਾ ਜਾਇਆ ਹੋਇਆ, ਇਹ ਮੇਰੇ ਜਿਗਰ ਦਾ ਟੁਕੜਾ ਹੈ। ਮਾਤਾ ਆਪਣਾ ਜਾਣ ਕੇ ਬੱਚੇ ਨੂੰ ਗੋਦ 'ਚ ਖਡਾਉਂਦੀ ਏ ਨਾ, ਇਵੇਂ ਪਰਮੇਸ਼ਰ ਜੀ ਉਹਨਾਂ ਭਗਤ ਜਨਾਂ ਨੂੰ ਆਪਣੇ ਜਾਣ ਕੇ ਆਪਣੀ ਸਾਧ ਸੰਗਤ ਜੀ ਪਿਆਰ ਰੂਪੀ, ਅਵਸਥਾ ਰੂਪੀ ਗੋਦ ਦੇ ਅੰਦਰ ਖਡਾਉਂਦੇ ਨੇ, ਫਿਰ ਸਾਰੇ ਪਦਾਰਥ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਤੇ ਸਾਰੀ ਦੁਨੀਆਂ ਦੇ ਸੁੱਖ ਤਿੰਨਾਂ ਦੇ ਤਾਂ ਹੀ ਪ੍ਰਦਾਨ ਕਰਦੇ ਨੇ। ਅੰਗੀਕਾਰ ਕੀ ਉਹ ਪ੍ਰਭ ਆਪਣਾ, ਐਵੇਂ ਪਰਮੇਸ਼ਰ ਜੀ ਨੇ ਪਿਆਰਿਆਂ ਨੂੰ ਆਪਣੇ ਜਾਣ ਕੇ ਤਿੰਨਾਂ ਨੂੰ ਅੰਗੀਕਾਰ ਕੀਤਾ ਹੈ। ਸੋ ਪ੍ਰੇਮ ਰੂਪੀ ਅਵਸਥਾ ਰੂਪੀ ਗੋਦ ਦੇ ਵਿੱਚ ਤਿੰਨਾਂ ਨੂੰ ਬਿਠਾਇਆ, ਤਿੰਨਾਂ ਦਾ ਪੱਖ ਕੀਤਾ ਹੈ ਜੀਓ।
1: ਨਾਨਕ ਦਾਸ ਸਰਣਾ।

0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਦਾਸਾ ਭਾਵ ਨੂੰ ਧਾਰਨ ਕਰਕੇ ਪੈਂਦੇ ਨੇ, ਐਸੀਆਂ ਬਖਸ਼ਿਸ਼ਾਂ ਉਹਨਾਂ ਦੇ ਉੱਪਰ ਹੁੰਦੀਆਂ ਹਨ।
1: ਮਹੱਲਾ ਪੰਜਵਾਂ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਇਹਨਾਂ ਕਿੰਨਾ ਕੁ ਪਿਆਰ ਉਹਨਾਂ ਦਾ ਵਾਹਿਗੁਰੂ ਜੀ ਦੇ ਨਾਲ ਹੁੰਦਾ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਅਵਸਥਾ ਰੂਪੀ, ਪ੍ਰੇਮ ਰੂਪੀ, ਦਰਸ਼ਨਾ ਰੂਪੀ ਗੋਦ ਚ ਬਿਠਾ ਲੈਂਦੇ ਨੇ ਤੇ ਹਜ਼ੂਰ ਫਰਮਾਉਂਦੇ ਨੇ ਭਾਈ ਓਏ, ਉਹ ਜਿਹੜੇ ਸਾਧ ਜਨ ਸੰਤ ਜਨ ਨਾਮ ਦੇ ਰਸੀਏ, ਉਹ ਤਾਂ ਮੈਂ ਅਧਿਕਾਰੀ ਨਾਮ ਨੂੰ ਜਪਣ ਵਾਲੇ ਨੇ ਨਾ, ਸਾਸ ਗਰਾਸ ਜਿਹਨਾਂ ਨੂੰ ਕਦੇ ਭੁੱਲਦਾ ਹੀ ਨਹੀਂ। ਬਿਸ਼ਰਤ ਕਿਉਂ ਜੀਵੇ, ਅੰਮ੍ਰਿਤ ਨਾਮ ਵਿਸ਼ਰਤ ਉਹਨਾਂ ਨੂੰ ਵਿਸਰ ਜਾਵੇ ਤੇ ਕਿਉਂ ਜੀਵਨ, ਅਰਥਾਤ ਨਾਮ ਨੂੰ ਵਿਸਾਰ ਕਰਕੇ ਕਦੇ ਜਿਉਂਦੇ ਹੀ ਨਹੀਂ, ਬਲਕਿ ਅੰਮ੍ਰਿਤ ਨਾਮ ਹੀ ਉਹਨਾਂ ਦਾ ਜੀਵਨ ਰੂਪ ਹੈ, ਉਹਨਾਂ ਸੰਤ ਜਨਾਂ ਦਾ, ਮਹਾਤਮਾ ਦਾ ਅੰਮ੍ਰਿਤ ਨਾਮ ਹੀ ਜੀਵਨ ਦਾ ਆਸਰਾ ਰੂਪ ਹੈ।
1: ਉਲਾਸ ਆਸ ਮਿਲਵੇ ਕੀ,
0: ਉਹਨਾਂ ਦੇ ਚਿੱਤ ਦੇ ਅੰਦਰ ਉਲਾਸ ਹੁਲਾਸ ਖੇੜਾ ਉਤਸ਼ਾਹ ਬਣਿਆ ਰਹਿੰਦਾ ਹੈ ਕਿ ਪਰਮੇਸ਼ਰ ਜੀ ਦੇ ਦੀਦਾਰ ਕਰਨੇ ਨੇ ਤੇ ਸਦਾ ਦਰਸ਼ਨਾਂ ਦੀ ਆਸਾ ਲੱਗੀ ਰਹਿੰਦੀ ਹੈ। ਬਾਬਾ ਫਰੀਦ ਸਾਹਿਬ ਜੀ ਦੀ ਨਿਆਈ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਕੇਵਲ ਤਾਂ ਕੇਵਲ ਪਰਮੇਸ਼ਰ ਜੀ ਦੇ ਦੀਦਾਰਿਆਂ ਦੀ ਆਸ ਰੱਖਦੇ ਹਨ।
1: ਕਮਲ ਰਸ ਪੀਵਨ,
0: ਤੇ ਭਾਈ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਰੂਪੀ ਚਰਨਾਂ ਨੂੰ ਜਪ ਜਪ ਕਰਕੇ ਪ੍ਰੇਮਾ ਭਗਤੀ ਦੇ ਰਸ ਨੂੰ ਪੀਣਾ ਕਰਦੇ ਨੇ, ਨਾਮ ਰਸ ਨੂੰ ਪੀਣਾ ਕਰਦੇ ਨੇ, ਪੀਣਾ ਕਰਦੇ ਹਨ ਜੀਓ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਜਿਨਕਾ ਪਿਆਸ ਤੁਮਾਰੀ ਪ੍ਰੀਤਮ,
0: ਹੇ ਪ੍ਰੀਤਮ ਜੀ, ਜਿਨ੍ਹਾਂ ਗੁਰਮੁਖਾਂ ਦੇ ਤਾਈ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਲੱਗ ਰਹੀ ਹੈ, ਮਹਾਰਾਜ ਉਹ ਆਪ ਜੀ ਦਾ ਰੂਪ ਹੀ ਹੋ ਜਾਂਦੇ ਨੇ ਉਹਨਾਂ ਦੇ ਵਿੱਚ, ਤੇ ਆਪ ਜੀ ਦੇ ਅੰਦਰ ਕੋਈ ਅੰਤਰਾ, ਕੋਈ ਭੇਦ, ਕੋਈ ਵਿਥ, ਕੋਈ ਦਵੈਤ ਨਹੀਂ ਰਹਿੰਦੀ, ਮਹਾਰਾਜ ਕੋਈ ਵਖਰੇਵਾ ਉਹਨਾਂ ਵਿੱਚ ਨਹੀਂ ਰਹਿ ਜਾਂਦਾ। ਹਰ ਹਰ ਜਨ ਇੱਕ ਸਮਾਨ, ਹਰੀ ਪਰਮੇਸ਼ਰ ਜੀ ਤੇ ਹਰੀ ਦੇ ਪਿਆਰੇ ਇੱਕ ਰੂਪ ਹੀ ਹੋ ਜਾਂਦੇ ਹਨ।
1: ਜਿਨਕਾ ਬਿਸਰਾ ਮੇਰੋ ਰਾਮ ਪਿਆਰਾ,
0: ਤੇ ਮਹਾਰਾਜ ਇੱਕ ਐਸੀ ਵੀ ਧਿਆਨ ਨਾ ਜਿਨ੍ਹਾਂ ਨੂੰ ਕਦੇ ਨਾਮ ਚੇਤੀ ਨਹੀਂ ਆਉਂਦਾ, ਮਾਇਆ ਮਾਇਆ ਕਰਦਿਆਂ ਉੱਠਦੇ ਨੇ, ਮਾਇਆ ਮਾਇਆ ਕਰਦਿਆਂ ਸੌ ਜਾਂਦੇ ਨੇ, ਮਾਇਆ ਦੀ ਖੇਡ ਵਿੱਚ ਜੰਮਦੇ ਨੇ ਤੇ ਮਾਇਆ ਮਾਇਆ ਕਰਦਿਆਂ ਮਰ ਜਾਂਦੇ ਨੇ, ਮਹਾਰਾਜ ਜਿਨ੍ਹਾਂ ਨੂੰ ਨਾਮ ਚੇਤ ਨਹੀਂ ਆਉਂਦਾ ਉਹਨਾਂ ਦੇ ਪ੍ਰਥਾਏ ਵੀ ਦੱਸੋ। ਤੇ ਹਜ਼ੂਰ ਫਰਮਾਉਂਦੇ ਨੇ ਪ੍ਰਾਣਾ ਤੋਂ ਪਿਆਰੇ, ਪ੍ਰਾਣਾ ਦਾ ਆਸਰਾ ਰੂਪ ਪਰਮੇਸ਼ਰ ਜੀ ਜਿਨ੍ਹਾਂ ਮਨਮੁਖਾਂ ਦੇ ਤਾਂ ਹੀ ਵਿਸਰ ਜਾਂਦਾ, ਭੁੱਲ ਜਾਂਦਾ ਹੈ,
1: ਮਰ ਜਾਹੀ,
0: ਐਸੇ ਰਾਮ ਸਰਬ ਵਿਆਪੀ ਪਰਮੇਸ਼ਰ ਜੀ ਨੂੰ ਭੁੱਲਣੇ ਕਰਕੇ ਸੇ ਮੂਏ ਮਰ ਜਾਹੀ, ਉਹ ਮਰ ਮਰ ਕੇ ਜਾਂਦੇ ਨੇ, ਕਾਲ ਦੇ ਮਾਰੇ ਹੋਏ ਮਰ ਮਰ ਕੇ ਜਾਂਦੇ ਨੇ, ਵਾਸ਼ਨਾਵਾਂ ਦੇ ਬੱਧੇ ਹੋਏ ਫਿਰ ਜੰਮਦੇ ਨੇ, ਕਾਲ ਦੇ ਮਾਰੇ ਫਿਰ ਮਰਦੇ ਨੇ, ਵਾਸ਼ਨਾਵਾਂ ਦੇ ਬੱਧੇ ਫਿਰ ਆ ਕੇ ਜਨਮ ਲੈਂਦੇ ਨੇ, ਕਾਲ ਦੇ ਮਾਰੇ ਫਿਰ ਮਰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਦਾ ਆਵੈ ਜਾਵੇ, ਇਸ ਪ੍ਰਕਾਰ ਚਾਰੇ ਯੁੱਗਾਂ ਦੇ ਅੰਦਰ, ਚਾਰੇ ਦਿਸ਼ਾਵਾਂ ਦੇ ਅੰਦਰ ਸਦਾ ਜੰਮਦੇ ਤੇ ਮਰਦੇ ਹੀ ਰਹਿੰਦੇ ਨੇ, ਉਹਨਾਂ ਦਾ ਜਨਮ ਮਰਨ ਨਹੀਂ ਮੁੱਕਦਾ। ਤੇ ਭਾਈ ਜਿਹੜੇ ਪਿਆਰ ਵਾਲੇ ਨੇ, ਜਿਹਨਾਂ ਦੇ ਮਨ ਦੇ ਅੰਦਰ, ਤਨ ਦੇ ਅੰਦਰ ਜਗਤ ਦੇ ਈਸ਼ਵਰ ਸਰੂਪ ਹਰੀ ਬਾਲਕ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਵਸ ਰਿਹਾ ਹੈ, ਭਾਈ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ, ਕਿਉਂਕਿ ਉਹ ਅਕਾਲ ਪੁਰਖ ਜੀ ਨੂੰ ਸਦਾ ਹਜ਼ੂਰੇ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਦੇਖਦੇ ਨੇ। ਤੇ ਸਾਧ ਸੰਗਤ ਜੀ, ਬੱਬਰ ਸ਼ੇਰ ਪ੍ਰਤਾਖੀ ਹੋਵੇ ਤੇ ਕੋਈ ਬੱਬਰ ਸ਼ੇਰ ਦੀ ਸ਼ਰਨ ਪਿਆ ਹੋਵੇ ਤੇ ਉਸਨੂੰ ਗਿੱਦੜ ਦਾ ਕਾਹਦਾ ਡਰ ਹੈ, ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ, ਤੇ ਜਿਸ ਨੂੰ ਬੱਬਰ ਸ਼ੇਰ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਹਾਜ਼ਰ ਹਜ਼ੂਰ ਨੇ, ਉਸ ਨੂੰ ਕਾਲ ਰੂਪੀ ਗਿੱਦੜ ਦਾ ਕਾਹਦਾ ਡਰ ਹੈ, ਕਾਲ ਤੇ ਉਹਦੇ ਵਾਸਤੇ ਗਿੱਦੜ ਹੀ ਹੈ। ਸੰਤ ਤੁਮਾਰੇ ਤੁਮਰੇ ਪ੍ਰੀਤਮ, ਤਿੰਨ ਕਹੋ ਕਾਲ ਨਾ ਖਾਤੇ, ਗਿੱਦੜ ਦਾ ਸੁਭਾਵ ਹੁੰਦਾ ਆਪ ਸ਼ਿਕਾਰ ਕਰਕੇ ਨਹੀਂ ਖਾ ਸਕਦਾ, ਦੂਜੇ ਦਾ ਮਾਰਿਆ ਹੋਇਆ ਸ਼ਿਕਾਰ ਖਾਂਦਾ ਹੈ, ਕਾਲ ਦਾ ਸੁਭਾਵ ਹੈ ਜਿਹੜੇ ਦੂਜਿਆਂ ਦੇ ਮਾਰੇ ਹੋਏ ਕਾਮ ਕ੍ਰੋਧ ਇਤਿਆਦਿ ਵਿਕਾਰਾਂ ਦੇ ਮਾਰੇ ਹੋਏ ਪ੍ਰਾਣੀ ਨੇ ਨਾ, ਕਾਲ ਫਿਰ ਉਹਨਾਂ ਦੀ ਜੂਠ ਖਾਂਦਾ, ਉਹਨਾਂ ਨੂੰ ਖਾਂਦਾ ਜਿਹੜੇ ਕਾਮ ਕ੍ਰੋਧ ਵਿੱਚ ਗ੍ਰਸੇ ਹੋਏ ਨੇ। ਇਸੇ ਪ੍ਰਕਾਰ ਜਿਹੜਾ ਸ਼ੇਰ ਦੀ ਸ਼ਰਨ ਆ ਜਾਵੇ ਗਿੱਦੜ ਦਾ ਡਰ ਨਹੀਂ, ਤੇ ਜਿਹੜੇ ਵਾਹਿਗੁਰੂ ਜੀ ਦੀ ਸ਼ਰਨ ਪੈਂਦੇ ਨੇ, ਵਾਹਿਗੁਰੂ ਜੀ ਨੂੰ ਹਾਜ਼ਰ ਹਜ਼ੂਰ ਜਾਣਦੇ ਨੇ, ਕਾਲ ਰੂਪੀ ਗਿੱਦੜ ਦਾ ਡਰ ਨਹੀਂ ਰਹਿ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਣ ਪੁਰਖ ਪੰਚਮ ਅਵਤਾਰ ਜੀ ਫਰਮਾਉਂਦੇ ਨੇ ਭਾਈ, ਉਹਨਾਂ ਨੇ ਨਿਰੰਕਾਰ ਜੀ ਨੂੰ ਸਭਨਾ ਦੇ ਅੰਦਰ ਜਾਣਿਆ ਹੈ। ਰੱਬ ਰਹਿਓ ਸਭ ਅੰਤਰ ਸਾਰਿਆਂ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਪਰਤਕ ਜੋਤ ਹੋ ਕਰਕੇ ਵਸਦੇ ਪਰਮੇਸ਼ਰ ਜੀ ਨੂੰ ਤਿੰਨਾਂ ਨੇ ਜਾਣਿਆ ਹੈ। ਹਿਰਦੇ ਦੇ ਨਿਸ਼ਚੇ ਕਰਕੇ ਵੀ ਜਾਣਿਆ ਤੇ ਪ੍ਰਤੱਖ ਨੇਤਰਾਂ ਦੇ ਨਾਲ ਵੀ ਜੋਤੀ ਸਰੂਪ ਨੂੰ ਦੇਖਿਆ ਕਿ ਜੋਤੀ ਸਰੂਪ ਪਰਮੇਸ਼ਰ ਜੀ ਆਪ ਹੀ ਸਭਨਾ ਦੇ ਅੰਦਰ ਚੇਤਨ ਅੰਸ਼ ਹੋ ਕਰਕੇ ਆਤਮਾ ਰੂਪ ਹੋ ਕਰਕੇ ਭਰਪੂਰ ਹੋ ਰਹੇ ਨੇ। ਆਪ ਹੀ ਪਰਮੇਸ਼ਰ ਜੀ ਸਭਨਾ ਦੇ ਅੰਦਰ ਆਤਮਾ ਰੂਪ ਜੀਵਨ ਰੂਪ ਹੋ ਕਰਕੇ ਵਸ ਰਹੇ ਨੇ। ਇਸ ਪ੍ਰਕਾਰ ਪਰਮੇਸ਼ਰ ਜੀ ਨੂੰ ਸਭਨਾ ਜੀਵਾਂ ਦੇ ਅੰਦਰ ਸਭਨਾ ਸਥਾਨਾਂ ਦੇ ਅੰਦਰ ਪ੍ਰਤੱਖ ਦੇਖਣਾ ਕਰਦੇ ਨੇ। ਐਸਾ ਪਿਆਰ ਉਹਨਾਂ ਦਾ ਪਰਮੇਸ਼ਰ ਜੀ ਦੇ ਨਾਲ ਹੁੰਦਾ ਹੈ। ਉੱਠਦਿਆਂ ਸੁੱਤਿਆਂ ਜਾਗਦਿਆਂ ਵਿਚਰਦਿਆਂ ਪਰਮੇਸ਼ਰ ਜੀ ਤੋਂ ਬਿਨਾਂ ਤਿੰਨਾਂ ਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਹੈ ਜੀ। ਸਭਨਾ ਦੇ ਅੰਦਰ ਇਸ ਪਰਮੇਸ਼ਰ ਜੀ ਦੀ ਜੋਤ ਨੂੰ ਹੀ ਉਹ ਤੱਕਦੇ ਹਨ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਬਚਨਾਂ ਦੇ ਨਾਲ ਅੰਮ੍ਰਿਤ ਨਾਮ ਦੀ ਉਪਮਾ ਜਪਣ ਵਾਲਿਆਂ ਦਾ ਪਿਆਰ ਜਿਹੜੇ ਨਹੀਂ ਜਪਦੇ ਉਹਨਾਂ ਦੀ ਅਲਪਗਤਾ ਕਾਲ ਦੁਆਰਾ ਤਿੰਨਾਂ ਦਾ ਮਾਰੇ ਜਾਣਾ ਤੇ ਜਿਹੜੇ ਜਪਦੇ ਨੇ ਵਾਹਿਗੁਰੂ ਜੀ ਦੇ ਸਭਾ ਘੱਟ ਰਾਮ ਬੋਲੈ ਰਾਮਾ ਬੋਲੈ ਵਾਲੀ ਬਿਰਤੀ ਦੇ ਨਾਲ ਸਭਨਾ ਵਿੱਚ ਦੀਦਾਰ ਕਰਨੇ ਦੀਆਂ ਅਵਸਥਾਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ ਤੇ ਮੂਲ ਰੂਪ ਵਿੱਚ ਗੁਰਬਾਣੀ ਦੇ ਸਿਧਾਂਤ ਨੇ। ਭਾਈ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਵਾਹਿਗੁਰੂ ਜੀ ਕਿਰਪਾ ਦੇ ਬਦਲ ਸਰੂਪ ਸਤਿਗੁਰੂ ਜੀ ਰੂਪ ਹੋ ਕਰਕੇ ਉਪਦੇਸ਼ ਦੀ ਦਾਤ ਨਾਮ ਦੀ ਦਾਤ ਉਪਦੇਸ਼ਾਂ ਦੀ ਮਹਾਰਾਜ ਵਰਖਾ ਕਰਦਿਆਂ ਹੋਇਆ ਸਦਾ ਸਾਡੇ ਤੇ ਇਹ ਕਿਰਪਾ ਦ੍ਰਿਸ਼ਟੀ ਬਣਾ ਕਰਕੇ ਇਹ ਦਾਤਾਂ ਦਿੰਦੇ ਹੀ ਰਹੋ। ਨਾ ਕਦੇ ਭੁੱਲਿਓ ਨਾ ਭੁਲਾਇਓ ਨਾ ਵਿਸਰਿਓ ਨਾ ਵਿਸਾਰਿਓ। ਕਿਰਪਾ ਕਰੋ ਆਪ ਜੀ ਦੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਸੰਗਤ ਕਰਦਿਆਂ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਰਹੀਏ ਜਿਸ ਦੇ ਨਾਲ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ ਕਾਲ ਦੀ ਫਾਹੀ ਤੋਂ ਬਚ ਜਾਈਏ ਤੇ ਮਹਾਰਾਜ ਆਪ ਜੀ ਦੇ ਹਜ਼ੂਰ ਸਦਾ ਬਣੇ ਰਹੀਏ ਜੀ। ਇਹ ਪਾਵਨ ਉਪਦੇਸ਼ ਕਿਰਪਾਲਤਾ ਕਰਕੇ ਗਰੀਬ ਨਿਵਾਜ ਸਤਿਗੁਰਾਂ ਨੇ ਬਖਸ਼ਿਆ। ਬੇਨਤੀਆਂ ਕਰੀਏ ਮਹਾਰਾਜ ਜੀ ਜੋ ਆਪ ਜੀਆਂ ਨੇ ਸਰਵਣ ਕਰਵਾਇਆ ਹੈ ਜੋ ਆਪ ਜੀਆਂ ਨੇ ਕਥਨ ਕਰਵਾਇਆ ਹੈ ਮਹਾਰਾਜ ਕਿਰਪਾ ਕਰਕੇ ਸਾਡੇ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦਿਓ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ।

ਕੀਮਤ ਹੈ। ਗਜ ਗਜ ਕਰਕ ਜਾਵੇ ਸੋਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰ ਬਾਰ ਅਕਾਲ ਦੇਗ ਤੇਗ ਫਤਿਹ ਖਾਲਸੇ ਪੰਥ ਦੀ ਦਿਨਾਂ।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਤਖਤ ਸਚਖੰਡ ਸ੍ਰੀ ਹਜੂਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਦੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਪਾਤਸ਼ਾਹ ਸਤਿਗੁਰ ਜੀ ਆਪ ਨਾਮ ਜਾਣੇ ਜਾਣ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਦਾਤ ਬਖਸ਼ਿਸ਼ ਕਰਨੀ ਸਤਿਗੁਰ ਜੀ ਕਾਰਜ ਰਾਜ ਕਰਨੀ ਯਾਤਰਾ

ਤ੍ਰਿਪਚਨ ਨਗਰ ਪਾਰ ਸੱਚਖੰਡ ਕੇ ਦਰਬਾਰ।

Thank you.

ಸುಜಾಯ ಸಾಯ ರಸ ಹಯದು ಬಾಲನ ಕಾಲ ಸಂಧ್ಯಾ ಸಹಸ್ರ ಸುಬಲ ಕಾಲ

कहाँ ने बसन जमता कहाँ ध्यान दे आनंद गोल गोल सुजन दे कहाँ ने

ਉਦੋਗ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਤ ਕਈ ਉੱਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂਢ ਕਿਉ ਨ ਸੇਵੰਤ ਤਾਹੇ ਕਈ ਮੂਢ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕੈ ਲਖਾਏ ਅੰਛਿਜ ਤੇਜ ਅਨਭ ਪ੍ਰਕਾਸ਼ ਦਾਤਾ।

ਸਤਿ ਤਾਲਣ ਉੱਠਿਆ ਗੁਰੂ ਗਰੀਬ ਨੇ ਬਾਜੀ ਆਪ ਜੀ ਦੇ ਹਜ਼ੂਰ ਵਿੱਚ ਕੀਰਤਨ ਕਰਦੇ ਹੋਏ ਸਤਿਗੁਰਤਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉਲੋ ਸਤਿ ਬੈਠਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦਿਲ ਕਿਰਾਉਣੀ ਚੜ੍ਹਦੀ ਕਲਾ ਬਖਸ਼ਮੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ

ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ।

ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤ ਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ

ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਵਨ ਇਤਿਹਾਸ ਜਿਹੜਾ ਸਰਵਣ ਕਰਨਾ ਕੀਤਾ ਕਿ ਮਾਤਾ ਸਾਹਿਬ ਦੇਵਾਂ ਜੀ ਜੋ ਹਨ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਭੇਜਣਾ ਕੀਤਾ ਅਤੇ ਉਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਮਹਿਲ ਮਾਤਾ ਸੁੰਦਰੀ ਜੀ ਨੂੰ ਉੱਥੇ ਹੀ ਟਿਕਾਇਆ ਸੀ ਅਤੇ ਮਾਤਾ ਸੁੰਦਰੀ ਜੀ ਨੇ ਜਿਹੜਾ ਬੱਚਾ ਗੋਦ ਦੇ ਵਿੱਚ ਲਿਆ ਅਤੇ ਜਿਹਨੂੰ ਇਤਿਹਾਸ ਦੇ ਵਿੱਚ ਪਾਲਤ ਅਜੀਤ ਸਿੰਘ ਕਰਕੇ ਜਿਹਦਾ ਨਾਮ ਆਇਆ ਹੈ, ਉਹੀ ਨਾਮ ਜਿਹੜਾ ਹੈ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਰੱਖਣਾ ਕੀਤਾ ਅਤੇ ਉਹਦੀ ਨਿਖੇਧੀ ਕਰਨ ਦੇ ਲਈ ਕਿ ਸੰਗਤਾਂ ਦੇ ਵਿੱਚ ਕੋਈ ਭੁਲੇਖਾ ਨਾ ਪੈਣ ਕਰਕੇ ਇਤਿਹਾਸ ਦੇ ਵਿੱਚ ਜ਼ਿਆਦਾ ਕਰਕੇ ਸਾਧ ਸੰਗਤ ਜੀ ਉਸ ਲੜਕੇ ਦਾ ਨਾਮ ਜਿਹੜਾ ਹੈ ਪਾਲਕ ਅਜੀਤ ਸਿੰਘ ਕਰਕੇ ਆਇਆ। ਸੋ ਇਹ ਪਾਲਕ ਅਜੀਤ ਸਿੰਘ ਜੋ ਹੈ ਸਤਿਗੁਰੂ ਮਹਾਰਾਜ ਜੀ ਨੇ ਬੜਾ ਸਮਝਾਇਆ ਸੀ, ਕਿਹਾ ਸੀ ਕਿ ਭਾਈ ਕਿ ਇਹ ਬੱਚਾ ਜਿਹੜਾ ਹੈ ਇੱਕ ਦਿਨ ਨਾਸ਼ ਦਾ ਕਾਰਨ ਬਣੇਗਾ, ਇਹ ਤੁਹਾਡੇ ਲਈ ਦੁਖਦਾਇਕ ਹੋਵੇਗਾ। ਮਹਾਰਾਜ ਜੀ ਨੇ ਬੜਾ ਸਮਝਾਇਆ ਅਤੇ ਇਹ ਵੀ ਕਿਹਾ ਸੀ ਮਾਤਾ ਜੀ ਨੂੰ ਕਿ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਔਰ ਕਈ ਯਤੀਮ ਬੱਚੇ ਪਲਦੇ ਹਨ ਉਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਤੁਸੀਂ ਪਾਲੋ, ਲੇਕਿਨ ਇਹਦੇ ਨਾਲ ਮੋਹ ਨਾ ਪਾਓ, ਇਹਨੂੰ ਆਪਣਾ ਨਾਮ ਨਾ ਦਿਓ। ਅਤੇ ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਤਾਂ ਇੱਥੇ ਆ ਗਏ, ਫਿਰ ਇੱਥੇ ਹੀ ਜੋਤੀ ਜੋਤ ਸਮਾ ਗਏ। ਬਾਅਦ ਦੇ ਵਿੱਚ ਮਾਤਾ ਜੀ ਨੇ ਉਹਨੂੰ ਆਪਣਾ ਨਾਮ ਦੇ ਦਿੱਤਾ ਅਤੇ ਉਹਦਾ ਨਾਮ ਜਿਹੜਾ ਅਜੀਤ ਸਿੰਘ ਕਰਕੇ ਰੱਖਣਾ ਕੀਤਾ। ਸੰਗਤਾਂ ਦੇ ਵਿੱਚ ਬੜਾ ਭੁਲੇਖਾ ਜਿਹੜਾ ਹੈ ਉਹ ਪੈ ਗਿਆ ਅਤੇ ਉਹਨੇ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਉਹੀ ਅਜੀਤ ਸਿੰਘ ਹਾਂ ਕਰਕੇ। ਅੱਜ ਵੀ ਸਾਧ ਸੰਗਤ ਜੀ ਕਈ ਇਤਿਹਾਸਿਕ ਸਰੋਤ ਜਿਹੜੇ ਕਈ ਜਦੋਂ ਆਪਾਂ ਉਹ ਕਿਤਾਬਾਂ ਪੜ੍ਹਦੇ ਹਾਂ ਪੁਰਾਤਨ, ਜਿਹੜੀ ਸੰਗਤ ਦੂਰ ਦੁਰਾਡੇ ਜਿਹੜੀ ਰਹਿੰਦੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ, ਨਾਮ ਦਾ ਭੁਲੇਖਾ ਪੈਣ ਕਰਕੇ ਉਹਨਾਂ ਨੇ ਇਹੀ ਸਮਝਿਆ ਕਿ ਬਾਬਾ ਅਜੀਤ ਸਿੰਘ ਜੀ ਸ਼ਹੀਦ ਨਹੀਂ ਹੋਏ,

ਦੇ ਨਾਲ ਸਮਕਾਲੀ ਹੋਣ ਕਰਕੇ ਭੁਲੇਖਾ ਪੈਂਦਾ ਰਿਹਾ। ਤਾਂ ਕਰਕੇ ਕਈ ਇਤਿਹਾਸਕ ਗ੍ਰੰਥਾਂ ਦੇ ਵਿੱਚ ਪਿਆਰਿਓ ਅਤੇ ਉਹੀ ਅਜੀਤ ਸਿੰਘ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਿੰਦੀ ਪੁੱਤਰ ਕਰਕੇ ਇਹਨਾਂ ਨੂੰ ਵਰਣਨ ਕਰਨਾ ਕੀਤਾ। ਖੈਰ ਪਿਆਰਿਓ, ਅਤੇ ਜਦੋਂ ਬਾਅਦ ਦੇ ਵਿੱਚ ਉਹ ਨੌਜਵਾਨ ਹੋਇਆ, ਗੁਰੂ ਘਰ ਦੀ ਮਾਇਆ ਜਿਹੜੀ ਹੈ ਉਹ ਬਹੁਤ ਚੜ੍ਹਤ ਚੜਾਵਾ ਆ ਰਿਹਾ, ਇਹ ਵੇਖ ਕਰਕੇ ਉਹਦੀ ਮਤ ਭ੍ਰਿਸ਼ਟ ਹੋ ਗਈ, ਉਹਦੀ ਮਤ ਮਾਰੀ ਗਈ ਅਤੇ ਉਹਨੇ ਪੈਸਾ ਜਿਹੜਾ ਹੈ ਲੈਣਾ ਸ਼ੁਰੂ ਕਰ ਦਿੱਤਾ। ਮਾਤਾ ਜੀ ਤਾਂ ਜਦੋਂ ਬਜ਼ੁਰਗ ਹੋ ਗਏ ਸਨ ਅਤੇ ਉਸ ਵੇਲੇ ਕਾਰੋਬਾਰ ਗੁਰੂ ਘਰ ਦਾ ਉਹਨੇ ਆਪਣੇ ਹੱਥ ਦੇ ਵਿੱਚ ਲੈ ਲਿਆ, ਅਤੇ ਫਿਰ ਬਹੁਤ ਸਾਰੀ ਮਾਇਆ ਜਿਹੜੀ ਹੈ ਉਹ ਆਪਣੇ ਨਿੱਜੀ ਸਵਾਰਥਾਂ ਦੇ ਲਈ, ਨਿੱਜੀ ਖਰਚਿਆਂ ਦੇ ਲਈ ਉਹ ਕੱਢ ਲਿਆ ਕਰਦਾ ਸੀ ਅਤੇ ਬਹੁਤ ਜ਼ਿਆਦਾ ਐਸ਼ ਪ੍ਰਸਤ ਹੋ ਗਿਆ। 60 ਜਿਹੜੇ ਘੋੜ ਸਵਾਰ ਬੰਦੇ ਜਿਹੜੇ ਹਨ, ਫੌਜਾਂ ਨੂੰ ਹਰ ਵੇਲੇ ਆਪਣੇ ਨਾਲ ਰੱਖਦਾ, ਅੰਗ ਰਕਸ਼ਕ ਬਣਾ ਕਰਕੇ ਰੱਖਦਾ, ਆਪਣੀ ਪੂਜਾ ਕਰਾਉਂਦਾ, ਅਤੇ ਮਾਤਾ ਜੀ ਜਿੱਥੇ ਗੱਦੀ ਲਾ ਕਰਕੇ ਬਹਿੰਦੇ ਸਨ, ਇਹਨੇ ਕੀ ਕਰਨਾ ਕੀਤਾ, ਮਾਤਾ ਜੀ ਦੇ ਨਾਲ ਨਾਲ ਇਹਨੇ ਆਪਣੀ ਵੀ ਗੱਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇਹਨੇ ਆਪਣੀ ਗੱਦੀ ਲਾ ਲਈ, ਸੰਗਤਾਂ ਜਿਹੜੀਆਂ ਆਉਂਦੀਆਂ ਉਹ ਮਾਤਾ ਜੀ ਦੇ ਅੱਗੇ ਨਤਮਸਤਕ ਹੁੰਦੀਆਂ, ਮੱਥਾ ਟੇਕਦੀਆਂ, ਅਤੇ ਨਾਲ ਨਾਲ ਇਹਦੇ ਜਿਹੜੇ ਚੇਲੇ ਬਾਲੇ ਜਿਹੜੇ ਹਨ, ਇਹਦੇ ਬੰਦੇ, ਉਹ ਕਹਿੰਦੇ ਕਿ

ਤਾਂ ਤੁਹਾਡੀ ਅਰਦਾਸ ਜਿਹੜੀ ਹੈ ਇਹ ਪੂਰੀ ਹੋਵੇਗੀ। ਇਸ ਤਰ੍ਹਾਂ ਇਹਨਾਂ ਨੇ ਜਦੋਂ ਕਰਨਾ ਕੀਤਾ ਅਤੇ ਨਾਲ ਕਈ ਜਿਹੜੇ ਕਲਾਲ ਦੇ ਬੱਚੇ ਜਿਹੜੇ ਹਨ ਅਤੇ ਉਹਨਾਂ ਬੱਚਿਆਂ ਦੇ ਨਾਲ ਇਹਦਾ ਯਾਰਾਨਾ ਪੈ ਗਿਆ। ਉਹ ਬਹੁਤ ਸਾਰੇ ਲੋਕ ਜਿਹੜੇ ਹਨ ਇਹ ਅਜੀਤ ਸਿੰਘ ਨੂੰ ਇਹ ਗੁਰੂ ਮੰਨਦੇ ਸਨ ਅਤੇ ਇਹ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਗੱਦੀ ਲਾ ਕਰਕੇ ਬਹਿੰਦੇ, ਗੁਰੂ ਮਹਾਰਾਜ ਜੀ ਦੀ ਪੂਜਾ ਹੁੰਦੀ ਸੀ, ਮਹਾਰਾਜ ਜੀ ਦਾ ਸਤਿਕਾਰ ਕੀਤਾ ਜਾਂਦਾ, ਇਹਨੇ ਇੰਜ ਹੀ ਸਾਧ ਸੰਗਤ ਜੀ ਕੰਮ ਜਿਹੜਾ ਤੋੜਨਾ ਕੀਤਾ ਅਤੇ ਇਹਦੇ ਬੰਦੇ ਜਿਹੜੇ ਇਹੀ ਪ੍ਰਚਾਰ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਆਪਣਾ ਪੁੱਤਰ ਬਣਾਇਆ ਅਤੇ ਗੁਰਤਾ ਗੱਦੀ ਜਿਹੜੀ ਹੈ ਇਹ ਅਜੀਤ ਸਿੰਘ ਨੂੰ ਦਿੱਤੀ ਹੈ ਅਤੇ ਹੁਣ ਅਗਲਾ ਗੁਰੂ ਜਿਹੜਾ ਹੈ ਇਹ ਅਜੀਤ ਸਿੰਘ ਹੈ, ਇਹ ਅਖੌਤੀ ਗੁਰੂ ਬਣ ਕਰਕੇ ਬੈਠ ਗਿਆ ਆਪਣੀ ਪੂਜਾ ਕਰਾਉਂਦਾ। ਕਈ ਵਾਰੀ ਮਾਤਾ ਜੀ ਇਹਨੂੰ ਸਮਝਾਉਂਦੇ, ਕਹਿੰਦੇ ਕਿ ਬੇਟਾ ਇਹ ਕੰਮ ਨਾ ਕਰਨਾ ਕਰ, ਇਹ ਗਲਤ ਕੰਮ ਹੋ ਰਿਹਾ ਹੈ, ਲੇਕਿਨ ਇਹ ਮਾਤਾ ਜੀ ਦਾ ਵਚਨ ਨਹੀਂ ਮੰਨਦਾ, ਸਿੱਧਾ ਝਿੜਕੀਆਂ ਦੇ ਦਿੰਦਾ। ਕਹਿੰਦਾ ਮਾਤਾ ਜੀ ਤੁਹਾਨੂੰ ਨਹੀਂ ਪਤਾ, ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਆਪਣਾ ਵੇਖੋ। ਇਸ ਤਰ੍ਹਾਂ ਸਾਧ ਸੰਗਤ ਜੀ ਕੰਮ ਜਿਹੜਾ ਹੈ ਇਹ ਵਿਗੜਦਾ ਗਿਆ ਅਤੇ ਇਹ ਬਹੁਤ ਜ਼ਿਆਦਾ ਜਿਹੜਾ ਦੂਜੇ ਪਾਸੇ ਇਹਨੇ ਜਾਣਾ ਸ਼ੁਰੂ ਕਰ ਦਿੱਤਾ। ਆਓ ਸਾਧ ਸੰਗਤ ਜੀ, ਇੱਥੋਂ ਤੱਕ ਤਾਂ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਇਤਿਹਾਸ ਜੋ ਹੈ ਪਾਲਤ ਅਜੀਤ ਸਿੰਘ ਜੀ ਦਾ, ਇਹ ਇਤਿਹਾਸ ਆਪਨੇ ਸਰਵਣ ਕਰਨਾ ਕੀਤਾ। ਅੱਗੇ ਵੀ ਇਹ ਇਤਿਹਾਸ ਜਿਹੜਾ ਹੈ ਜਾਰੀ ਰਹੇਗਾ। ਆਓ ਆਪਾਂ ਉਹ ਪਾਵਨ ਕਥਾ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ ਦਰ ਘਰ ਦੇ ਉੱਤੇ ਦਰਜ ਕਰ

0: ਸਾਹਿਬ ਦੇਵੀ ਭੇਜੀ ਜਬੈ।
1: ਹੁਣ ਕਵੀ ਰਾਜੀ ਸਾਧ ਸੰਗਤ ਜੀ ਔਰ ਇਹਦੇ ਬਾਬਤ ਇਹ ਦੱਸ ਰਹੇ ਹਨ ਕਿ ਇਹਨੇ ਔਰ ਕੀ ਖਰਾਬੀ ਕਰਨੀ ਕੀਤੀ ਹੈ ਕਿ ਮਾਤਾ ਸਾਹਿਬ ਦੇਵਾਂ ਜੀ ਜੋ ਹਨ ਜਿਨ੍ਹਾਂ ਨੂੰ ਆਪਾਂ ਇਹ ਯਾਦ ਰੱਖੋ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਪੁਰਾਤਨ ਸਾਰੇ ਸਰੋਤਾਂ ਦੇ ਵਿੱਚ ਸਾਹਿਬ ਦੇਵੀ ਕਰਕੇ ਆਇਆ। ਆਪਾਂ ਖਾਸ ਕਰਕੇ ਨਿਹੰਗ ਸਿੰਘ ਜਿਹੜੇ ਹਨ ਉਹ ਇਸਤਰੀ ਵਾਚਕ ਸ਼ਬਦ ਜਿਹੜੇ ਹਨ ਉਹ ਨਹੀਂ ਬੋਲਦੇ, ਉਹ ਗੜਗੱਜ ਬੋਲਾ ਵੀ ਜਿਹੜਾ ਹੈ ਗੜਗੱਜ ਬੋਲੇ ਅਤੇ ਜਿਹੜੇ ਖਾਲਸੇ ਦੇ ਬੋਲਬਾਲੇ ਜੋ ਹਨ ਅਤੇ ਉਹ ਬੋਲਬਾਲਾ ਵੀ ਆਪਣਾ ਉਹਦੇ ਵਿੱਚ ਵੀ ਇਸਤਰੀ ਲਿੰਗ ਸ਼ਬਦ ਜਿਹੜੇ ਹਨ ਉਹ ਜ਼ਿਆਦਾ ਨਹੀਂ ਵਰਤੇ ਜਾਂਦੇ। ਤਾਂ ਕਰਕੇ ਦੇਖੋ ਨਿਹੰਗ ਸਿੰਘ ਜਿਹੜਾ ਅਤੇ ਜਦੋਂ ਆਪਾਂ ਸਬਜ਼ੀ ਬੋਲਦੇ ਹਾਂ ਸਬਜ਼ੀ ਜੋ ਹੈ ਸਾਧ ਸੰਗਤ ਜੀ ਜਿੱਥੇ ਸਿਹਾਰੀ ਬਿਹਾਰੀ ਲੱਗ ਜਾਵੇ ਉਹ ਇਸਤਰੀ ਵਾਚਕ ਸ਼ਬਦ ਬਣ ਜਾਂਦਾ, ਲੇਕਿਨ ਜਦੋਂ ਆਪਾਂ ਸਬਜ਼ੀ ਵਰਤਾਵਾਂਗੇ ਆਪਾਂ ਬੋਲਾਂਗੇ ਜੀ ਸਬਜ਼ੀ ਲੈ ਲਿਓ ਅਤੇ ਉਹ ਨਿਹੰਗ ਸਿੰਘ ਕੋਈ ਵਰਤਾਵੇਗਾ ਉਹ ਬੋਲੇਗਾ ਕਿ ਜੀ ਸਬਜ਼ਾ ਲੈ ਲਿਓ। ਆਪਾਂ ਭਾਜੀ ਬੋਲਦੇ ਹਾਂ ਅਤੇ ਉਹ ਆਪਣੇ ਬੋਲੇ ਦੇ ਵਿੱਚ ਅਤੇ ਉਹਨਾਂ ਨੇ ਭਾਜਾ ਬੋਲਣਾ। ਆਪਾਂ ਨੇ ਦਾਲ ਬੋਲਣੀ ਹੈ ਦਾਲ ਅਤੇ ਇਹ ਵੀ ਇਹਦੇ ਵਿੱਚ ਵੀ ਇਸਤਰੀ ਲਿੰਗ ਵਾਚਕ ਜਿਹੜਾ ਹੈ ਇਹ ਝਲਕਦਾ ਹੈ ਅਤੇ ਉਹਨਾਂ ਨੇ ਦਾਲ ਨਹੀਂ ਕਹਿਣਾ ਜੀ ਦਾਲਾ ਦਾਲਾ ਕਰਕੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਾਤਾ ਸਾਹਿਬ ਦੇਵੀ ਜੀ ਨਾਮ ਹੈ, ਲੇਕਿਨ ਜੋ ਪਾਵਨ ਅਸਥਾਨ ਦੇ ਵਿੱਚ ਮਾਤਾ ਸਾਹਿਬ ਦੇਵਾਂ ਅਤੇ ਦੇਵਾਂ ਕਰਕੇ ਕਿਉਂਕਿ ਦੇਵੀ ਜੋ ਹੈ ਉਹ ਇਸਤਰੀ ਲਿੰਗ ਕਰਕੇ ਫਿਰ ਸਿੰਘ ਜਿਹੜੇ ਹਨ ਅਤੇ ਉਹਨਾਂ ਦਾ ਫਿਰ ਦੇਵੀ ਦੇ ਨਾਲ ਉਹ ਦੇਵਾ ਬਣ ਗਿਆ। ਲੇਕਿਨ ਪਿਆਰਿਓ ਜਿੰਨੇ ਵੀ ਜਿਹੜੇ ਪੁਰਾਤਨ ਸਰੋਤ ਜਿਹੜੇ ਹਨ ਇਤਿਹਾਸਿਕ ਉਹਦੇ ਵਿੱਚ ਜ਼ਿਆਦਾ ਕਰਕੇ ਨਾਮ ਮਾਤਾ ਜੀ ਦਾ ਸਾਹਿਬ ਦੇਵੀ ਜੀ ਕਰਕੇ ਆਇਆ। ਮੈਂ ਇਹ ਵੀ ਬੇਨਤੀ ਕਰਾਂ ਪਿਆਰਿਓ ਕਿ ਜੋ ਦਸਤਾਵੇਜ਼ ਜਿਹੜੇ ਹਨ ਸ਼ਾਹੀ ਦਰਬਾਰ ਦੇ ਜੋ ਦਿੱਲੀ ਦਰਬਾਰ ਦੇ ਵਿੱਚ ਉਹਨਾਂ ਨੇ ਜੋ ਪੁਰਾਤਨ ਦਸਤਾਵੇਜ਼ ਪ੍ਰਾਪਤ ਹੋਏ ਉਹਦੇ ਵਿੱਚ ਵੀ ਇਹ ਬਚਨ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਾਹਿਬ ਦੇਵੀ ਕੁਆਰਾ ਡੋਲਾ ਕਰਕੇ ਸਾਹਿਬ ਦੇਵੀ ਜੀ ਕਰਕੇ ਜ਼ਿਆਦਾ ਕਰਕੇ ਨਾਮ ਆਇਆ ਹੈ। ਸੋ ਮਾਤਾ ਸਾਹਿਬ ਦੇਵਾਂ ਜੀ ਨੂੰ ਮਾਤਾ ਸਾਹਿਬ ਦੇਵੀ ਜੀ ਕਹਿ ਲਿਓ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਸ ਧਰਤੀ ਤੋਂ ਉਹਨਾਂ ਨੂੰ ਦਿੱਲੀ ਦੇ ਵੱਲ ਭੇਜਣਾ ਕੀਤਾ ਤੇ ਉਹਨਾਂ ਨੇ ਕੀ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਜੀ ਨੇ ਵਚਨ ਕੀਤਾ ਕਿ ਸਤਿਗੁਰੂ ਮਹਾਰਾਜ ਮੇਰਾ ਇਹ ਪ੍ਰਣ ਹੈ ਮੇਰਾ ਇਹ ਨਿਯਮ ਹੈ ਕਿ ਮੈਂ ਰੋਜ਼ ਆਪ ਜੀ ਦੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਦੀ। ਤਾਂ ਹੀ ਤਾਂ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਦੂਜੇ ਸਤਿਕਾਰਯੋਗ ਮਹਿਲ ਜਿਹੜੇ ਹਨ ਉਹਨਾਂ ਨੂੰ ਦਿੱਲੀ ਦੇ ਵਿੱਚ ਰੱਖ ਦਿੱਤਾ। ਲੇਕਿਨ ਤੇ ਮਾਤਾ ਜੀ ਨੇ ਬੇਨਤੀ ਕੀਤੀ ਸੀ ਕਿ ਮੈਂ ਆਪ ਜੀ ਦੇ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਛਕਣਾ ਨਿਯਮ ਬਣਾ ਲਿਆ। ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਇਸ ਧਰਤੀ ਤੱਕ ਲੈ ਕਰਕੇ ਆਏ ਅਤੇ ਮਹਾਰਾਜ ਨੂੰ ਪਤਾ ਸੀ ਕਿ ਭਾਈ ਜੇ ਅਸੀਂ ਜਦੋਂ ਪ੍ਰਭਪੁਰ ਪਿਆਨਾ ਕਰਨਾ ਜੋਤੀ ਜੋਤ ਸਮਾ ਜਾਣਾ ਉਹ ਤੋਂ ਬਾਅਦ ਇਹਨਾਂ ਨੇ ਵੀ ਸਤੀ ਹੋ ਜਾਣਾ ਇਹ ਦੁੱਖ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ ਹੈ। ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਆਪ ਜੀ ਵੀ ਦਿੱਲੀ ਚੱਲ ਜਾਓ ਉੱਥੇ ਜਾ ਕਰਕੇ ਸਿੱਖਾਂ ਦੀ ਬਾਗਡੋਰ ਗੁਰੂ ਘਰ ਦੇ ਪ੍ਰਬੰਧ ਜਿਹੜੇ ਹਨ ਮਾਤਾ ਸੁੰਦਰੀ ਜੀ ਦੇ ਨਾਲ ਉਹਨਾਂ ਦੇ ਨਾਲ ਰਹਿ ਕਰਕੇ ਇਹ ਕਾਰੋਬਾਰ ਤੁਸੀਂ ਕਰਨਾ ਕਰੋ। ਅਤੇ ਮਾਤਾ ਜੀ ਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਮੈਂ ਜੇ ਜਾਵਾਂਗੀ ਤਾਂ ਮੈਂ ਤਾਂ ਉਂਝ ਹੀ ਮਰ ਜਾਣਾ ਹੈ ਕਿਉਂਕਿ ਮੈਨੇ ਪ੍ਰਣ ਕੀਤਾ ਕਿ ਆਪ ਜੀ ਦੇ ਦਰਸ਼ਨ ਕਰਕੇ ਹੀ ਮੈਂ ਪ੍ਰਸ਼ਾਦਾ ਪਾਣੀ ਛਕਦੀ ਹਾਂ ਅਤੇ ਆਪ ਜੀ ਦੇ ਦਰਸ਼ਨ ਨਹੀਂ ਹੋਣਗੇ ਮੇਰਾ ਨੇਮ ਟੁੱਟ ਜਾਵੇਗਾ। ਮੈਂ ਆਪਣਾ ਨੇਮ ਨਹੀਂ ਤੋੜਨਾ ਹੈ, ਮੈਂ ਭਾਵੇਂ ਚਲਾਣਾ ਕਰ ਜਾਵਾਂਗੀ ਭੁੱਖ ਪਿਆਸ ਕਰਕੇ ਮੈਨੇ ਮਰ ਜਾਣਾ, ਲੇਕਿਨ ਮੈਂ ਜੋ ਹੈ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿਣਾ। ਉਸ ਵੇਲੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਸ਼ਾਸਤਰ ਜਿਹੜੇ ਹਨ ਛੇਵੇਂ ਪਾਤਸ਼ਾਹ ਜੀ ਦੇ ਜੋ ਮਹਾਰਾਜ ਜੀ ਦੇ ਕਮਰ ਕੱਸੇ ਦੇ ਜਿਹੜੇ ਛੇ ਸ਼ਾਸਤਰ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਨੇ

ਨੇ ਪਿਆਰੇ ਉਹ ਸ਼ਾਸਤਰਾਂ ਦੀ ਪੂਜਾ ਕਰਨੀ ਕੀਤੀ। ਮਹਾਰਾਜ ਨੇ ਉਹਨਾਂ ਨੂੰ ਇਹ ਬਚਨ ਕੀਤਾ ਸੀ ਕਿ ਰੋਜ਼ ਬਾਣੀ ਦਾ ਜਾਪ ਕਰਨਾ, ਅੰਮ੍ਰਿਤ ਵੇਲੇ ਬਾਣੀ ਦਾ ਜਾਪ ਕਰਕੇ ਜਦੋਂ ਭਾਵਨਾ ਦੇ ਨਾਲ ਇਹ ਸ਼ਾਸਤਰਾਂ ਦੇ ਦਰਸ਼ਨ ਕਰੋਗੇ, ਇਹ ਸ਼ਾਸਤਰਾਂ ਦੇ ਵਿੱਚੋਂ ਤੁਹਾਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਇਹ ਸ਼ਾਸਤਰ ਜਿਹੜੇ ਨਾ, ਇਹ ਪੂਜਿਆਯੋਗ ਸ਼ਾਸਤਰ ਹਨ। ਮਹਾਰਾਜ ਨੇ ਵੀ ਬਚਨ ਕੀਤਾ ਨਾ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਇਹ ਪੀਰ ਹਨ, ਮਾਤਾ ਜੀ ਨੇ ਉਹਨਾਂ ਸ਼ਾਸਤਰਾਂ ਦੀ ਪੂਜਾ ਕਰਨੀ ਕੀਤੀ ਤੇ ਨਾਲ ਸਾਧ ਸੰਗਤ ਜੀ ਜਦੋਂ ਸੰਗਤਾਂ ਨੂੰ ਇਹ ਗੱਲ ਦਾ ਪਤਾ ਚੱਲਿਆ, ਪਹਿਲੇ ਵੀ ਇਹ ਇਤਿਹਾਸ ਆ ਚੁੱਕਿਆ, ਤੇ ਸੰਗਤਾਂ ਨੂੰ ਜਦੋਂ ਪਤਾ ਚੱਲਿਆ ਕਿ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਸ਼ਾਸਤਰ ਨੂੰ ਸਾਡਾ ਰੂਪ ਜਾਣਨਾ ਹੈ, ਤੇ ਕਈ ਸੰਗਤਾਂ ਜਦੋਂ ਮਾਤਾ ਜੀ ਦੇ ਕੋਲ ਆਈਆਂ, ਉਹ ਅਰਦਾਸਾਂ ਬੇਨਤੀਆਂ ਜਦੋਂ ਕਰਾਉਂਦੇ, ਮਾਤਾ ਜੀ ਕਹਿੰਦੇ ਕਿ ਭਾਈ ਤੇ ਆਪਾਂ ਇੱਕ ਕੰਮ ਕਰੀਏ, ਉਹ ਸ਼ਾਸਤਰਾਂ ਦੇ ਅੱਗੇ ਖੜ ਕੇ ਅਰਦਾਸ ਬੇਨਤੀ ਕਰੀਏ। ਉਹ ਸ਼ਾਸਤਰਾਂ ਨੂੰ ਉੱਥੇ ਦਿੱਲੀ ਦੇ ਵਿੱਚ ਜਿੱਥੇ ਮਾਤਾ ਜੀ ਦਾ ਨਿਵਾਸ ਅਸਥਾਨ ਸੀ, ਵੱਡਾ ਸਾਰਾ ਪਲੰਗਾ ਜਿਹੜਾ ਹੈ ਮੰਜੀ ਸਾਹਿਬ ਸਥਾਪਿਤ ਕਰਕੇ ਉਹਨਾਂ ਸ਼ਾਸਤਰਾਂ ਨੂੰ ਸਜਾਇਆ ਜਾਂਦਾ ਸੀ, ਤੇ ਸੰਗਤਾਂ ਜਿਹੜੀਆਂ ਹਨ ਕਿਹਨੇ ਵੀ ਅਰਦਾਸ ਬੇਨਤੀ ਕਰਨੀ ਹੋਵੇ, ਉਹ ਆ ਕਰਕੇ ਉਹ ਸ਼ਾਸਤਰਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ, ਤੇ ਉਹਨਾਂ ਦੀ ਮਨੋਕਾਮਨਾ ਸ਼ੁਭ ਭਾਵਨਾਵਾਂ ਪੂਰੀਆਂ ਹੁੰਦੀਆਂ ਸਨ। ਤਾਂ ਕਰਕੇ ਸਾਧ ਸੰਗਤ ਜੀ, ਉਹ ਸ਼ਾਸਤਰਾਂ ਦੀ ਇੰਨੀ ਜ਼ਿਆਦਾ ਮਹਾਨਤਾ ਵੱਧ ਗਈ, ਉਹਨਾਂ ਸੰਗਤਾਂ ਨੇ ਸਮਝੋ ਜਿਨ੍ਹਾਂ ਦੀ ਮੁਰਾਦ ਪੂਰੀ ਹੋ ਗਈ ਹੈ, ਜਿਨ੍ਹਾਂ ਨੂੰ ਮਨ ਮੰਗੀਆਂ ਦਾਤਾਂ ਪ੍ਰਾਪਤ ਹੋ ਗਈਆਂ, ਉਹ ਸੰਗਤਾਂ ਜਾ ਕਰਕੇ ਦੂਜਿਆਂ ਨੂੰ ਦੱਸਦੀਆਂ। ਉਹਨਾਂ ਨੇ ਕਿਹਾ ਕਿ ਦੇਖੋ ਜੀ, ਅਸੀਂ ਗਏ, ਉਹ ਸ਼ਾਸਤਰਾਂ ਦੇ ਅੱਗੇ ਅਰਦਾਸ ਬੇਨਤੀ ਜਦੋਂ ਕਰਨੀ ਕੀਤੀ ਹੈ, ਮਹਾਰਾਜ ਜੀ ਨੇ ਸਾਡੀਆਂ ਝੋਲੀਆਂ ਭਰ ਦਿੱਤੀਆਂ। ਉਹ ਤੋਂ ਬਾਅਦ ਇੰਨੀ ਜ਼ਿਆਦਾ ਉਹਨਾਂ ਸ਼ਾਸਤਰਾਂ ਦੀ ਮਾਨਤਾ ਵੱਧ ਗਈ, ਤੇ ਸੰਗਤਾਂ ਜਿਹੜੀਆਂ ਤੇ ਮਾਤਾ ਜੀ ਜੋ ਹਨ, ਸਤਿਗੁਰੂ ਮਹਾਰਾਜ ਜੀ ਦਾ ਰੂਪ ਜਾਣ ਕਰਕੇ ਉਹਦੀ ਸੇਵਾ ਕਰਿਆ।

0: ਹੋ ਗਏ ਚਾਰ, ਇੱਕ ਪੇਜ ਕਪਸ਼ ਸੀ ਤੇ ਇੱਕ ਸਾਧ ਸਿੰਘਾ ਜੀ ਖੰਜਰ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ, ਜੋ ਸਤਿਗੁਰੂ ਮਹਾਰਾਜ ਆਪਣੇ ਕਮਰ ਕੱਸੇ ਦੇ ਵਿੱਚ ਸਜਾਉਂਦੇ ਸਾਧਨਾ
1: ਮੀਰ ਮਾਹੀ ਕੇ ਦਸਤੇ,
0: ਤੇ ਇਹ ਖਾਸ ਕਰਕੇ ਖੰਜਰ ਹੋ ਗਿਆ ਤੇ ਪੇਜ ਕਪਸ਼ ਜਿਹੜਾ ਹੈ। ਕਵੀ ਰਾਜ ਜੀ ਬਚਨ ਕਰਦੇ ਹਨ ਕਿ ਅਜਬ ਮੀਨ ਮਾਹੀ ਕੇ ਦਸਤੇ, ਜਿਸ ਤਰ੍ਹਾਂ ਕਿ ਪਿਆਰਿਓ ਜਿਹੜੇ ਸ਼ਸਤਰ ਹੁੰਦੇ ਨਾ, ਸ਼ਸਤਰਾਂ ਦੇ ਜਿਹੜੇ ਮੁੱਠੇ ਹੁੰਦੇ ਹਨ, ਖਾਸ ਕਰਕੇ ਜਿਹੜੇ ਛੋਟੇ ਸ਼ਸਤਰ ਖੰਜ

0: ਆਇਆ ਜਾਂਦਾ ਹੈ। ਅੱਜ ਵੀ ਆਪਾਂ ਸ਼ਾਸਤਰਾਂ ਨੂੰ ਵੇਖਦੇ ਹਾਂ ਕਿ ਉਹਨਾਂ ਦੇ ਮੁੱਠੇ ਜਿਹੜੇ ਹਨ, ਉਹਨਾਂ ਦੇ ਮੁੱਠੇ ਜਿਹੜੇ ਕਈ ਹਰਨਾਂ ਦੇ ਸਿੰਘ ਦੇ ਨਾਲ ਬਣੇ ਹੋਏ ਹਨ, ਅਤੇ ਕਈ ਸ਼ਾਸਤਰ ਜੋ ਅੱਜ ਵੀ ਤਖ਼ਤ ਸਾਹਿਬ ਜੀ ਦੇ ਵਿੱਚ ਪਏ ਹੋਏ, ਉਹਨਾਂ ਦੇ ਮੁੱਠੇ ਦੇ ਉੱਤੇ ਹਾਥੀ ਦੰਦ ਲੱਗਿਆ ਹੋਇਆ। ਉਹ ਹਾਥੀ ਦੰਦ ਦੇ ਸ਼ਾਸਤਰ ਬਹੁਤ ਬੇਸ਼ਕੀਮਤੀ ਹੁੰਦੇ। ਇਹਦੇ ਨਾਲ ਨਾਲ ਸਾਧ ਸੰਗਤ ਜੀ, ਇੱਕ ਵਿਸ਼ੇਸ਼ ਤਰ੍ਹਾਂ ਦੀ ਮੀਨ, ਮੀਨ ਦਾ ਮਤਲਬ ਹੁੰਦਾ ਹੈ ਮੱਛੀ, ਇੱਕ ਵਿਸ਼ੇਸ਼ ਤਰ੍ਹਾਂ ਦੀ ਮੱਛੀ ਜਿਹੜੀ ਬਹੁਤ ਦੁਰਲੱਭ ਹੁੰਦੀ ਹੈ, ਬਹੁਤ ਵੱਡ ਆਕਾਰ ਦੀ ਹੁੰਦੀ, ਅਤੇ ਕਈ ਵਾਰੀ ਕੀ ਕੀਤਾ ਜਾਂਦਾ ਕਿ ਉਹ ਜਦੋਂ ਉਹਨੂੰ ਜਦੋਂ ਮਾਛੀ ਜਦੋਂ ਪਕੜਦੇ ਹਨ, ਉਹ ਤੋਂ ਬਾਅਦ ਉਹਦੀਆਂ ਹੱਡੀਆਂ ਜਿਹੜੀਆਂ ਉਹ ਬਹੁਤ ਵਿਸ਼ੇਸ਼ ਤਰ੍ਹਾਂ ਦੀਆਂ ਹੁੰਦੀਆਂ, ਉਹਨੂੰ ਤਰਾਸ਼ ਕਰਕੇ ਵੀ ਜਿਹੜੇ ਹਨ ਕਈ ਵਾਰੀ ਮੁੱਠਿਆਂ ਦੇ ਵਿੱਚ ਲਾਇਆ ਜਾਂਦਾ। ਸੋ ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਸ਼ਾਸਤਰਾਂ ਦੇ ਵਿੱਚ ਉਹ ਵਿਸ਼ੇਸ਼ ਮੀਨ ਦੀ ਹੱਡੀ ਜਿਹੜੀ ਹੈ, ਉਹਦਾ ਜਿਹੜਾ ਦਸਤਾ ਜਿਹੜਾ ਹੈ, ਉਹਦਾ ਮੁੱਠਾ ਬਣਾਇਆ ਗਿਆ।
1: ਸ਼ੁਭਤ ਮਿਆਨ ਸ਼ੁਭ ਲੋਹਾ ਲਸਤੇ,
0: ਤੇ ਨਾਲ ਮਿਆਨ ਜਿਹੜੇ ਨਾ ਬਹੁਤ ਸੋਹਣੇ ਜਿਹੜੇ ਹਨ, ਮਿਆਨ ਨੂੰ ਬਣਾਉਣਾ ਕੀਤਾ।
1: ਧੂਪ ਪੁਸ਼ਪ ਅਰਪਣ,
0: ਰੋਜ਼ ਮਾਤਾ ਜੀ ਕੀ ਕਰਿਆ ਕਰਦੇ ਸਨ, ਮਹਾਰਾਜ ਨੇ ਬਚਨ ਕੀਤਾ ਨਾ ਇਹਨਾਂ ਦਾ ਸਤਿਕਾਰ ਕਰਨਾ ਹੈ, ਇਹਨਾਂ ਦੀ ਪੂਜਾ ਕਰਨੀ ਹੈ, ਤੇ ਸਤਿਗੁਰੂ ਮਹਾਰਾਜ ਜੀ ਦੇ ਸ਼ਾਸਤਰਾਂ ਦੀ ਪੂਜਾ, ਸਤਿਕਾਰਯੋਗ ਮਾਤਾ ਜੀ ਤੇ ਗੁਰੂ ਕੀਆਂ ਸੰਗਤਾਂ ਜਿਹੜੀਆਂ ਹਨ, ਚੰਦਨ ਹੋ ਗਿਆ, ਧੂਫ ਹੋ ਗਿਆ, ਤੇ ਨਾਲ ਫੁੱਲ ਆਦਿਕ ਦੇ ਨਾਲ ਉਹਨਾਂ ਦਾ ਪੂਜਨ ਸੇਵਨ ਕੀਤਾ ਜਾਂਦਾ।
1: ਚਾਦਰ ਛਾਦਤ ਬਸਨ ਰਖਨ,
0: ਤੇ ਬਹੁਤ ਸਤਿਕਾਰ ਦੇ ਨਾਲ ਸੋਹਣੇ ਵਸਤਰ ਜਿਹੜੇ ਹਨ, ਜਿਸ ਤਰ੍ਹਾਂ ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੋਹਣੇ ਸੋਹਣੇ ਪੁਸ਼ਾਕੇ, ਸੋਹਣੇ ਸੋਹਣੇ ਰੁਮਾਲੇ ਭੇਟ ਕਰਦੇ, ਇਸ ਤਰ੍ਹਾਂ ਹੀ ਸੰਗਤਾਂ ਸੋਹਣੀਆਂ ਚਾਦਰਾਂ, ਸੋਹਣੇ ਵਸਤਰ, ਰੁਮਾਲੇ ਲਿਆ ਕਰਕੇ ਉਹਨਾਂ ਸ਼ਾਸਤਰਾਂ ਨੂੰ ਅੰਗੀਕਾਰ ਕਰਾਉਂਦੇ ਹਨ, ਸ਼ਾਸਤਰਾਂ ਨੂੰ ਭੇਟ ਕਰਦੇ।
1: ਅਜੀਤ ਸਿੰਘ ਜਬ
0: ਹੇਰੇ, ਤੇ ਕੀ ਹੋਇਆ ਜਦੋਂ ਪਿਆਰਿਓ ਉਹ ਅਜੀਤ ਸਿੰਘ, ਪਾਲਕ ਅਜੀਤ ਸਿੰਘ ਜਿਹੜਾ ਹੈ, ਜਦੋਂ ਉਹ ਵੱਡਾ ਹੋ ਗਿਆ, ਉਹਦੇ ਮਨ ਦੇ ਵਿੱਚ ਬੇਈਮਾਨੀ ਆ ਗਈ। ਉਹਨੇ ਕੀ ਕੀਤਾ ਕਿ ਇੱਕ ਦਿਨ ਜਦੋਂ ਉਹ ਸ਼ਾਸਤਰਾਂ ਨੂੰ ਵੇਖ ਰਿਹਾ ਸੀ,
1: ਅੰਗ ਮਹਿਚਹਿਤ ਘਨੇਰੇ,
0: ਤੇ ਉਹਦੇ ਮਨ ਵਿੱਚ ਆਇਆ ਬੇਈਮਾਨ ਦੇ ਕਿ ਇਹ ਸ਼ਾਸਤਰ ਜਿਹੜੇ ਹਨ ਐਵੇਂ ਇਹਨਾਂ ਨੂੰ ਰੱਖ ਕਰਕੇ ਪੂਜਾ ਕਰਦੇ, ਇਹਨਾਂ ਸ਼ਾਸਤਰਾਂ ਨੂੰ ਨਾ ਆਪਾਂ ਨੂੰ ਕਮਰ ਕੱਸੇ ਦੇ ਵਿੱਚ ਧਾਰਨ ਕਰਨਾ ਚਾਹੀਦਾ, ਕਮਰ ਕੱਸੇ ਦੇ ਵਿੱਚ ਸਜਾਉਣਾ ਚਾਹੀਦਾ।
1: ਸੰਕਤ ਮਨ ਮਾਤਾ ਤੇ ਰਹਾ,
0: ਫਿਰ ਵੀ ਮਾਤਾ ਜੀ ਤੋਂ ਪਿਆਰਿਓ ਬਹੁਤ ਜ਼ਿਆਦਾ ਸ਼ੰਕਤ ਹੋ ਕਰਕੇ ਰਹਿੰਦਾ ਸੀ, ਡਰਦਾ ਸੀ, ਤੇ ਫਿਰ ਵੀ ਸਾਧ ਸੰਗਤ ਜੀ ਨਾ ਉਹ ਜਿਹੜਾ ਨਾ ਬਹੁਤ ਜ਼ਿਆਦਾ ਡਰਦਾ ਸੀ ਕਿ ਮਾਤਾ ਜੀ ਨੇ ਗੁੱਸੇ ਹੋ ਜਾਣਾ, ਮਾਤਾ ਜੀ ਨੇ ਖਫਾ ਹੋ ਜਾਣਾ ਕਰਕੇ।
1: ਤਉ ਲੇਨ ਹਿਤ ਨਿਤ ਹੀ ਤਹਾ,
0: ਫਿਰ ਵੀ ਦੇਖੋ ਉਹਦੇ ਮਨ ਦੇ ਵਿੱਚ ਬੇਈਮਾਨੀ ਆਈ, ਕਈ ਵਾਰੀ ਉਹਦੇ ਮਨ ਵਿੱਚ ਆਇਆ ਕਿ ਉਹ ਸ਼ਾਸਤਰ ਜੋ

0: ਨੇ ਕਿਹਾ ਕਿ ਬੇਟਾ ਇਹ ਸ਼ਾਸਤਰ ਜਿਹੜੇ ਹਨ ਧਾਰਨ ਕਰਨ ਵਾਲੇ ਨਹੀਂ ਹਨ, ਇਹ ਸ਼ਾਸਤਰ ਸਤਿਗੁਰੂ ਮਹਾਰਾਜ ਜੀ ਦੇ ਹਨ, ਇਹਨਾਂ ਸ਼ਾਸਤਰਾਂ ਦੀ ਪੂਜਾ ਕਰਨੀ ਚਾਹੀਦੀ ਹੈ, ਇਹਨਾਂ ਨੂੰ ਧਾਰਨ ਕਰਨਾ ਨਹੀਂ ਚਾਹੀਦਾ। ਇੱਕ ਦੋ ਵਾਰੀ ਮਾਤਾ ਜੀ ਨੇ ਸਮਝਾਇਆ, ਫਿਰ ਵੀ ਸਾਧ ਸੰਗਤ ਜੀ ਇਹ ਆਖੇ ਨਹੀਂ ਲੱਗਿਆ। ਜਦੋਂ ਸਮਾਂ ਲੱਗਦਾ ਮਾਤਾ ਜੀ ਦੇ ਅੱਗੇ ਹੱਠ ਕਰੀ ਜਾਂਦਾ, ਮਾਤਾ ਜੀ ਨੂੰ ਕਹੀ ਜਾਂਦਾ ਕਿ ਮਾਤਾ ਜੀ ਆਹ ਸ਼ਾਸਤਰ ਮੈਨੂੰ ਚਾਹੀਦੇ, ਐਵੇਂ ਰੱਖ ਕਰਕੇ ਇਹਦੀ ਪੂਜਾ ਕਰਦੇ। ਚਲੋ ਠੀਕ ਹੈ, ਤੁਸੀਂ ਸਵੇਰੇ ਪੂਜਾ ਕਰ ਲਿਓ ਅਤੇ ਬਾਅਦ ਦੇ ਵਿੱਚ ਇਹ ਸ਼ਾਸਤਰ ਜੋ ਹੈ ਮੈਂ ਆਪਣੇ ਕਮਰ ਕੱਸੇ ਦੇ ਵਿੱਚ ਸਜਾ ਕਰਕੇ ਮੈਂ ਬਾਹਰ ਨਿਕਲਾਂ। ਮੈਂ ਜਿਸ ਤਰ੍ਹਾਂ ਸ਼ਾਮਾਂ ਦੇ ਵੇਲੇ ਗੇੜਾ ਕੱਢਦਾ ਸੀ, ਇਹ ਚਾਹੁੰਦਾ ਸੀ ਕਿ ਇਹ ਸ਼ਾਸਤਰਾਂ ਦੇ ਨਾਲ ਮੇਰੀ ਔਰ ਜ਼ਿਆਦਾ ਟੌਰ ਵੱਧ ਜਾਵੇਗੀ। ਇਹ ਆਪਣੇ ਟੌਰ ਵਧਾਉਣ ਦੇ ਲਈ ਕਿਹਾ ਜਾਂਦਾ, ਇਹ ਕਹਿੰਦਾ ਬਾਰ ਬਾਰ ਮਾਤਾ ਜੀ ਮੈਂ ਇਹਨਾਂ ਨੂੰ ਧਾਰਨ ਕਰਨਾ। ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ, ਇਹਨੇ ਬਹੁਤ ਜ਼ਿਆਦਾ ਹੱਠ ਕਰਨਾ ਕੀਤਾ। ਇਹਨੇ ਕਹਿ ਦਿੱਤਾ ਮਾਤਾ ਜੀ ਨੂੰ ਕਿ ਮਾਤਾ ਜੀ ਐਵੇਂ ਤੁਸੀਂ ਇਹਦੀ ਪੂਜਾ ਕਰੀ ਜਾਂਦੇ, ਚਲੋ ਪੂਜਾ ਕਰਨੀ ਪੂਜਾ ਕਰੋ, ਸ਼ਾਸਤਰਾਂ ਦੀ ਪੂਜਾ ਕਰਦੇ, ਲੇਕਿਨ ਸ਼ਾਸਤਰਾਂ ਨੂੰ ਤਨ ਦੇ ਉੱਤੇ ਸਜਾਇਆ ਜਾਂਦਾ ਹੈ, ਐਵੇਂ ਸ਼ਾਸਤਰਾਂ ਨੂੰ ਰੱਖ ਕਰਕੇ ਪੂਜਾ ਕਰਨੀ ਹੈ ਤਾਂ ਕਿਹੜੀ ਗੱਲ ਹੈ, ਚਲੋ ਪੂਜਾ ਕਰਨੀ ਸਵੇਰੇ ਪੂਜਾ ਕਰ ਲਿਓ, ਬਾਅਦ ਦੇ ਵਿੱਚ ਜਦੋਂ ਕੋਈ ਵਿਸ਼ੇਸ਼ ਮੌਕਿਆਂ ਦੇ ਉੱਤੇ ਮੈਂ ਸ਼ਾਸਤਰਾਂ ਨੂੰ ਧਾਰਨ ਕਰਾਂਗਾ, ਸ਼ਾਸਤਰਾਂ ਨੂੰ ਸਜਾਵਾਂਗਾ। ਕਿਉਂਕਿ ਸ਼ਾਸਤਰ ਸਜਾਉਣ ਦੇ ਲਈ, ਧਾਰਨ ਕਰਨ ਦੇ ਲਈ ਬਣਾਏ ਜਾਂਦੇ ਹਨ, ਨਾ ਕਿ ਪੂਜਾ ਕਰਨ ਦੇ ਲਈ। ਫਿਰ ਵੀ ਮੈਂ ਕਹਿੰਦਾ ਪੂਜਾ ਕਰਨੀ ਕਰ ਲਿਓ, ਲੇਕਿਨ ਵਿਸ਼ੇਸ਼ ਦਿਨ ਜਦੋਂ ਆਉਣਗੇ ਮੈਂ ਇਹਨਾਂ ਨੂੰ ਧਾਰਨ ਕਰਨਾ। ਤੇ ਜੋ ਇਹ ਜਿਹੜੇ ਸ਼ਾਸਤਰ ਤੁਸੀਂ ਰੱਖਦੇ ਨਾ, ਮੈਂ ਇਹਨੂੰ ਧਾਰਨ ਕਰਕੇ ਨਗਰ ਦੇ ਵਿੱਚ ਗੇੜਾ ਕੱਢਣਾ ਚਾਹੁੰਦਾ। ਤੇ ਅਸਲ ਦੇ ਵਿੱਚ ਪਿਆਰਿਓ ਇਹਦੇ ਮਨ ਦੇ ਵਿੱਚ ਬੇਈਮਾਨੀ ਆ ਗਈ। ਇਹਨੇ ਕਿਹਾ ਕਿ ਮਾਤਾ ਜੀ ਕਿ ਮੇਰੀ ਨਾ ਇਹਨਾਂ ਸ਼ਾਸਤਰਾਂ ਦੇ ਨਾਲ ਔਰ ਜ਼ਿਆਦਾ ਮਾਨਤਾ ਹੋ ਜਾਵੇਗੀ, ਔਰ ਲੋਕੀ ਮੈਨੂੰ ਮੰਨਣਗੇ, ਲੋਕਾਂ ਨੇ ਮੈਨੂੰ ਕਹਿਣਾ।
1: ਸਿੱਖ ਸੰਗਤ ਸਮੁਦਾਇ
0: ਤੇ ਹੁਣ ਤਾਂ ਦੇਖੋ ਮੇਰੇ ਬੰਦੇ ਜਿਹੜੇ ਹਨ ਆਮ ਲੋਕ ਉਹ ਮੈਨੂੰ ਗੁਰੂ ਮੰਨਦੇ, ਲੇਕਿਨ ਗੁਰੂ ਕੇ ਸਿੱਖ ਜਿਹੜੇ ਹਨ ਉਹ ਮੈਨੂੰ ਗੁਰੂ ਨਹੀਂ ਮੰਨਦੇ ਹਨ। ਉਹ ਤਾਂ ਕਹਿੰਦੇ ਜੀ ਤੂੰ ਕਾਹਦਾ ਗੁਰੂ ਹੈ, ਸਤਿਗੁਰੂ ਮਹਾਰਾਜ ਨੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਜੋ ਹੈ ਉਹ ਹੈ ਸਾਡੇ ਲਈ ਗੁਰੂ, ਤੂੰ ਸਾਡਾ ਗੁਰੂ ਕਿਸ ਤਰ੍ਹਾਂ ਬਣ ਸਕਦਾ। ਤੇ ਇਹਨੇ ਵਚਨ ਕੀਤਾ ਕਿ ਮਾਤਾ ਜੀ ਇਹ ਸ਼ਾਸਤਰ ਜੇ ਤੁਸੀਂ ਮੈਨੂੰ ਦੇ ਦਿਓ, ਮੈਂ ਜੇ ਇਹਨੂੰ ਅੰਗੀਕਾਰ ਕੀਤਾ ਨਾ ਤੇ ਤੁਹਾਡੀਆਂ ਸੰਗਤਾਂ ਗੁਰੂ ਕੇ ਸਿੱਖ ਵੀ ਉਹਨਾਂ ਨੇ ਵੀ ਕਹਿਣਾ ਕਿ ਦੇਖੋ ਜਿਨ੍ਹਾਂ ਸ਼ਾਸਤਰਾਂ ਦੀ ਆਪਾਂ ਪੂਜਾ ਕਰਦੇ ਹਾਂ ਮੱਥਾ ਟੇਕਦੇ ਹਾਂ ਉਹ ਸ਼ਾਸਤਰ ਜਿਹੜੇ ਨਾ ਇਸ ਅਜੀਤ ਸਿੰਘ ਨੇ ਆਪਣੇ ਤਨ ਦੇ ਉੱਤੇ ਧਾਰਨ ਕਰਨੇ ਕੀਤੇ। ਉਹਨਾਂ ਨੇ ਕਹਿਣਾ ਕਿ ਜੋ ਗੁਰੂ ਸਾਹਿਬ ਜੀ ਧਾਰਨ ਕਰਦੇ ਉਹਨੇ ਉਹ ਸ਼ਾਸਤਰਾਂ ਨੂੰ ਇਹਨੇ ਧਾਰਨ ਕਰਨਾ ਕੀਤਾ, ਇਹਦਾ ਮਤਲਬ ਕਿ ਹੁਣ ਮੌਜੂਦਾ ਗੁਰੂ ਜਿਹੜਾ ਹੈ ਇਹ ਅਜੀਤ ਸਿੰਘ ਹੈ।
1: ਸ਼ਾਸਤਰ ਧਰੇ ਤਨ ਹੈ
0: ਜਦੋਂ ਉਹਨਾਂ ਨੇ ਵੇਖਣਾ ਜੀ ਆਹ ਸ਼ਾਸਤਰ ਮੈਨੇ ਧਾਰਨ ਕਰਨੇ ਕੀਤੇ, ਖੁਦ ਬ ਖੁਦ ਉਹਨਾਂ ਨੇ ਮੇਰੀ ਪੂਜਾ ਕਰਨੀ ਹੈ। ਹੁਣ ਪਿਆਰਿਓ ਇੱਥੇ ਤੁਸੀਂ ਵਿਚਾਰ ਕਰਨਾ ਕਰੋ ਕਿ ਇਹਦੀ ਭਾਵਨਾ ਜਿਹੜੀ ਹੈ ਕਿੰਨੀ ਜ਼ਿਆਦਾ ਮੰਦ ਭਾਵਨਾ ਹੈ। ਇਹ ਗੁਰੂ ਮਹਾਰਾਜ ਜੀ ਦਾ ਜੋ ਹੈ ਸ਼ਰੀਕਾ ਕਰਨਾ ਚਾਹੁੰਦਾ, ਮਹਾਰਾਜ ਜੀ ਦੀ ਬਰਾਬਰੀ ਕਰਨਾ ਚਾਹੁੰਦਾ, ਇਹ ਅਖੌਤੀ ਗੁਰੂ ਬਣ ਕਰਕੇ ਬੈਠ ਗਿਆ, ਮੱਤ ਇਹਦੀ ਮਾਰੀ ਗਈ ਤੇ ਇਹਨੇ ਵਚਨ ਕੀਤਾ ਕਿ ਉਹ ਸ਼ਾਸਤਰ ਜਿਹੜੇ ਹਨ ਜੇ ਮੈਂ ਧਾਰਨ ਕਰ ਲਏ, ਕਿਉਂਕਿ ਗੁਰੂ ਕੇ ਸਿੱਖ ਪਿਆਰਿਓ ਜਿਹੜੇ ਚੜ੍ਹਦੀ ਕਲਾ ਵਾਲੇ ਜੋ ਗੁਰੂ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਸਨ, ਸਿੱਖੀ ਸਿਧਾਂਤ ਦੇ ਨਾਲ ਜਿਹੜੇ ਜੁੜੇ ਹੋਏ, ਉਹ ਇਹਨੂੰ ਕੋਈ ਗੁਰੂ ਗੁਰੂ ਨਹੀਂ ਮੰਨਦੇ ਸੀ। ਉਹ ਕਹਿੰਦੇ ਕਿ ਜੀ ਇਹ ਤਾਂ ਐਵੇਂ ਯਤੀਮ ਬੱਚਾ ਸੀ, ਇਹਨੂੰ ਮਾਤਾ ਜੀ ਨੇ ਆਪਣਾ ਨਾਮ ਕੀ ਦੇ ਦਿੱਤਾ, ਪਾਲ ਪੋਸ ਕੇ ਵੱਡਾ ਕਰ ਦਿੱਤਾ, ਇਹ ਆਪਣੀ ਪੂਜਾ ਕਰਾ ਰਿਹਾ, ਅਸੀਂ ਇਹਨੂੰ ਗੁਰੂ ਨਹੀਂ ਮੰਨਣਾ। ਤੇ ਇਹਦੀ ਬੇਈਮਾਨੀ ਦੇਖੋ। ਇਹ ਕਹਿੰਦਾ ਕਿ ਮਾਤਾ ਜੀ ਉਹ ਸ਼ਾਸਤਰ ਜੇ ਮੈਨੇ ਧਾਰਨ ਕਰ ਲਏ ਤੇ ਲੋਕਾਂ ਨੇ ਕਹਿਣਾ ਜੀ ਦੇਖੋ ਇਹ ਮਹਾਰਾਜ ਜੀ ਦੇ ਸ਼ਾਸਤਰ, ਗੁਰੂ ਸਾਹਿਬ ਦੇ ਸ਼ਾਸਤਰ, ਜਿਹੜਾ ਧਾਰਨ ਕਰਦਾ ਗੁਰੂ ਬਣ ਜਾਂਦਾ, ਫਿਰ ਮੇਰੀ ਮਾਨਤਾ ਵੱਧ ਜਾਵੇਗੀ। ਫਿਰ ਇਹਨਾਂ ਨੇ ਕਹਿਣਾ ਕਿ ਦੇਖੋ ਇਹ ਗੁਰੂ ਮਹਾਰਾਜ ਜੀ ਦੇ ਸ਼ਾਸਤਰ ਧਾਰਨ ਕਰਦਾ, ਹੁਣ ਇਹ ਮੌਜੂਦਾ ਗੁਰੂ ਹੈ, ਇਹ ਸ਼ਾਸਤਰਾਂ ਦੇ ਕਰਕੇ ਮੇਰੀ ਚੜ੍ਹਦੀ ਕਲਾ ਹੋਵੇਗੀ, ਗੁਰੂ ਜਾਣ ਕਰਕੇ ਉਹ ਲੋਕਾਂ ਨੇ ਮੇਰੇ ਅੱਗੇ ਮੱਥਾ

0: ਕਿ ਬੇਈਮਾਨਾ ਇਹ ਸ਼ਾਸਤਰ ਜਿਹੜੇ ਹਨ ਇਹ ਪੂਜਣ ਯੋਗ ਹਨ, ਕਿਉਂਕਿ ਜੋ ਸਤਿਗੁਰੂ ਮਹਾਰਾਜ ਜੀ ਦੇ ਕੋਈ ਵੀ ਸ਼ਸਤਰ ਬਸਤਰ ਜੋ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਹੁੰਦੀਆਂ ਨਾ ਪਿਆਰਿਓ, ਇਹ ਯਾਦ ਰੱਖਣਾ ਚਾਹੀਦਾ, ਉਹਨੂੰ ਹੰਡਾਉਣਾ ਨਹੀਂ ਚਾਹੀਦਾ, ਉਹਨੂੰ ਆਪਣੇ ਪਿੰਡੇ ਨਹੀਂ ਹੰਡਾਉਣਾ ਚਾਹੀਦਾ, ਉਹਨੂੰ ਧਾਰਨ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਸਤਿਕਾਰ ਦੇ ਨਾਲ ਰੱਖਣਾ ਚਾਹੀਦਾ, ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ ਪਿਆਰਿਓ ਕਿ ਤਖ਼ਤ ਸਾਹਿਬ ਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਹਨ ਗੁਰੂ ਮਹਾਰਾਜ ਜੀ ਦੇ ਸ਼ਸਤਰ ਨਾਲ ਪੁਰਾਤਨ ਜਿਹੜੇ ਸਿੰਘ ਜਿਹੜੇ ਹਨ ਚੜ੍ਹਦੀ ਕਲਾ ਵਾਲੇ ਸਿੰਘ ਉਹਨਾਂ ਦੇ ਵੀ ਸ਼ਸਤਰ ਹਨ, ਲੇਕਿਨ ਕਦੇ ਵੇਖਿਆ ਕਿ ਜੀ ਕੋਈ ਵਿਅਕਤੀ ਜਿਹੜਾ ਭਾਵੇਂ ਜਿੰਨਾ ਮਰਜ਼ੀ ਵੱਡਾ ਕੋਈ ਹੋਵੇ ਅਤੇ ਉਹ ਬੋਲੇ ਕਿ ਜੀ ਚਲੋ ਇਹ ਸ਼ਸਤਰ ਤੁਸੀਂ ਰੱਖ ਦਿਓ, ਮੈਂ ਇਹਨੂੰ ਸਜਾ ਕਰਕੇ ਜਾਵਾਂ, ਮਹੱਲਾ ਖੇਡ ਕੇ ਆਵਾਂ, ਨਗਰ ਕੀਰਤਨ ਵਿੱਚ ਲੈ ਕੇ ਜਾਵਾਂ। ਨਹੀਂ ਪਿਆਰਿਓ, ਇਹਨੂੰ ਕਿਹਦੀ ਇਜਾਜ਼ਤ ਨਹੀਂ ਮਿਲ ਸਕਦੀ ਹੈ, ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ, ਲੇਕਿਨ ਉਹ ਸ਼ਸਤਰ ਇਤਿਹਾਸਕ ਸ਼ਸਤਰ ਹਨ, ਜਿਹਦੇ ਨਾਮ ਦੇ ਨਾਲ ਸ਼ਸਤਰ ਲੱਗ ਗਿਆ ਉਹਦਾ ਨਾਮ ਲੱਗ ਜਾਂਦਾ। ਹੁਣ ਉਹ ਸ਼ਸਤਰ ਜਿਹੜਾ ਕਿਹਨੇ ਦੂਜੇ ਨੇ ਧਾਰਨ ਕਰ ਲਿਆ ਉਹ ਤੋਂ ਬਾਅਦ ਉਹਦਾ ਨਾਮ ਲੱਗ ਜਾਂਦਾ ਹੈ, ਤਾਂ ਕਰਕੇ ਇਹ ਮਰਿਆਦਾ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਸ਼ਸਤਰ ਬਸਤਰ ਜੋ ਮਰਜ਼ੀ ਨਿਸ਼ਾਨੀਆਂ ਜਿਹੜੀਆਂ ਨਾ ਪਿਆਰਿਓ ਉਹਨੂੰ ਕੋਈ ਧਾਰਨ ਨਹੀਂ ਕਰ ਸਕਦਾ। ਮੈਂ ਆਪ ਨੂੰ ਬੇਨਤੀ ਕਰਾਂ, ਅੱਜ ਵੀ ਦੇਖੋ ਤਖ਼ਤ ਸਾਹਿਬ ਜੀ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਜੀ ਦੇ ਯਾਦ ਦੇ ਵਿੱਚ ਘੋੜੇ ਰੱਖੇ ਜਾਂਦੇ ਹਨ, ਜਿਨ੍ਹਾਂ ਨੂੰ ਕੋਤਲ ਦੇ ਘੋੜੇ ਬੋਲਦੇ, ਸਵਾਰੀ ਦੇ ਘੋੜੇ ਬੋਲਦੇ, ਉਹਦੇ ਉੱਤੇ ਕੋਈ ਚੜ੍ਹ ਨਹੀਂ ਸਕਦਾ। ਕੋਈ ਬੋਲੇ ਕਿ ਜੀ ਇਹਦੇ ਉੱਤੇ ਚੜ੍ਹ ਕਿਉਂ ਨਹੀਂ ਸਕਦੇ, ਕਿਉਂਕਿ ਜਿਹੜਾ ਵਿਅਕਤੀ ਚੜ੍ਹ ਗਿਆ ਨਾ ਪਿਆਰੇ ਉਹ ਘੋੜਾ ਉਹਦਾ ਬਣ ਗਿਆ। ਉਹਨੇ ਕਹਿਣਾ ਕਿ ਦੇਖੋ ਜੀ ਆਹ ਘੋੜਾ ਮੇਰਾ ਹੈ, ਫਿਰ ਉਹ ਗੁਰੂ ਮਹਾਰਾਜ ਜੀ ਦਾ ਥੋੜ੍ਹੀ ਰਹੇਗਾ। ਭਾਵੇਂ ਕੋਈ ਵੱਡੇ ਤੋਂ ਵੱਡਾ ਖੱਬੀ ਖਾਨ ਵੀ ਹੋਵੇ ਅਤੇ ਉਹਨੂੰ ਇਹੀ ਕਿਹਾ ਜਾਂਦਾ ਕਿ ਭਾਈ ਇਹ ਘੋੜੇ ਸਤਿਕਾਰ ਯੋਗ ਹਨ, ਗੁਰੂ ਮਹਾਰਾਜ ਜੀ ਦੇ ਸਵਾਰੀ ਦੇ, ਆਮ ਕੋਈ ਵਿਅਕਤੀ ਜਿਹੜਾ ਨਾ ਇਹਦੇ ਉੱਤੇ ਚੜ੍ਹ ਨਹੀਂ ਸਕਦਾ। ਮੈਂ ਇਹ ਵੀ ਪਿਆਰੇ ਉਹ ਮਰਿਆਦਾ ਆਪ ਜੀ ਨੂੰ ਬੇਨਤੀ ਕਰਦੇ ਜਾਵਾਂ ਕਿ ਜਿਹੜੇ ਵਿਸ਼ੇਸ਼ ਸਵਾਰੀ ਦੇ ਘੋੜੇ ਹੁੰਦੇ ਨਾ ਉਹਦੇ ਲਈ ਕੀ ਕੀਤਾ ਜਾਂਦਾ, ਖਾਸ ਕਰਕੇ ਜਿਨ੍ਹਾਂ ਨੇ ਉਹ ਘੋੜੇ ਚੜਾਉਣੇ ਹੋਣ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਆਹ ਘੋੜਾ ਜਿਹੜਾ ਹੈ ਜੋ ਸਵਾਰੀ ਦੇ ਲਈ ਆ ਰਿਹਾ ਇਹਦੇ ਉੱਤੇ ਕੋਈ ਵੀ ਨਹੀਂ ਚੜ੍ਹੇਗਾ। ਕਈਆਂ ਦੀ ਇੰਨੀ ਭਾਵਨਾ ਹੁੰਦੀ ਹੈ ਬਚਪਨ ਤੋਂ ਹੀ ਪਿਆਰਿਓ, ਉਹਨੂੰ ਇਹ ਤਗੜਾ ਕਰਦੇ ਹਨ, ਪੂਰਾ ਇਹ ਵਿਸ਼ੇਸ਼ ਕਰਕੇ ਧਿਆਨ ਰੱਖਿਆ ਜਾਂਦਾ ਕਿ ਇਹਦੇ ਉੱਤੇ ਕੋਈ ਵੀ ਸਵਾਰੀ ਨਾ ਕਰੇ, ਉਹਨੂੰ ਉਸ ਤਰ੍ਹਾਂ ਹੀ ਸੁੱਚਾ ਰੱਖਿਆ ਜਾਂਦਾ। ਫਿਰ ਬਾਅਦ ਦੇ ਵਿੱਚ ਉਹ ਸੁੱਚਾ ਘੋੜਾ ਇੱਥੇ ਲਿਆ ਕਰਕੇ ਚੜਾ ਦਿੰਦੇ, ਫਿਰ ਉਹ ਘੋੜੇ ਨੂੰ ਵਧੀਆ ਜਿਹੜਾ ਹੈ ਟ੍ਰੇਨਿੰਗ ਕਰਕੇ ਵਧੀਆ ਜਦੋਂ ਤਿਆਰ ਪ੍ਰਤਿਆਰ ਹੋ ਜਾਂਦਾ ਫਿਰ ਸਾਡੇ ਪ੍ਰਬੰਧਕਾਂ ਦੀ ਨਿਗਰਾਨੀ ਦੇ ਵਿੱਚ ਆ ਜਾਂਦਾ, ਫਿਰ ਉਹਨੂੰ ਉਸ ਕਤਾਰ ਦੇ ਵਿੱਚ ਲਾ ਦਿੰਦੇ, ਬੰਨ ਦਿੰਦੇ। ਉਹਦਾ ਮਤਲਬ ਹੁੰਦਾ ਕਿ ਭਾਈ ਇਹ ਘੋੜੇ ਸਵਾਰੀ ਦੇ ਨਹੀਂ ਹਨ। ਆਪ ਜੀ ਅਸਤਬਲ ਦੇ ਵਿੱਚ ਜਾ ਕਰਕੇ ਵੇਖ ਸਕਦੇ ਹੋ, ਪਹਿਲੀ ਜਿਹੜੀ ਕਤਾਰ ਜਿਹੜੀ ਹੈ ਉਹਦੇ ਉਹ ਘੋੜੇ ਜਿਹੜੇ ਉਹ ਗੁਰੂ ਮਹਾਰਾਜ ਜੀ ਦੇ ਸਵਾਰੀ ਦੇ ਘੋੜੇ ਹੁੰਦੇ। ਹਾਂ, ਬਾਅਦ ਦੇ ਵਿੱਚ ਦੂਜੇ ਘੋੜੇ ਜਿਹੜੇ ਹਨ ਉਹ ਆਮ ਘੋੜੇ ਹੁੰਦੇ, ਉਹਦੇ ਉੱਤੇ ਤੁਸੀਂ ਚੜ੍ਹਨਾ ਅਤੇ ਚੜ੍ਹ ਸਕਦੇ ਹੋ, ਲੇਕਿਨ ਸਵਾਰੀ ਦਾ ਘੋੜਾ ਜਿਹੜਾ ਉਹਦੇ ਉੱਤੇ ਕੋਈ ਨਹੀਂ ਚੜ੍ਹ ਸਕਦਾ, ਕਿਉਂਕਿ ਜਿਹੜਾ ਚੜ੍ਹ ਜਾਵੇਗਾ ਘੋੜਾ ਉਹਦਾ ਹੋ ਜਾਵੇਗਾ, ਫਿਰ ਉਹ ਸੁੱਚਾ ਥੋੜ੍ਹੀ ਰਿਹਾ। ਇਸ ਕਰਕੇ ਗੁਰੂ ਮਹਾਰਾਜ ਜੀ ਦੇ ਸ਼ਸਤਰ, ਮਹਾਰਾਜ ਜੀ ਦੇ ਘੋੜੇ ਆਦਿਕ ਜੋ ਹਨ, ਮਹਾਰਾਜ ਜੀ ਦੇ ਬਸਤਰ ਆਦਿਕ ਵੀ, ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਬੰਦਾ ਹੋਵੇ ਸਤਿਕਾਰਯੋਗ ਹੋਵੇ, ਉਹਨੂੰ ਆਪਣੇ ਤਨ ਦੇ ਉੱਤੇ ਨਹੀਂ ਧਾਰਨ ਕਰ ਸਕਦਾ।
1: ਸਮਝਾਨ ਹੈ ਸਿੱਖ ਲੋਕ
0: ਤੇ ਇਹਨੇ ਵਚਨ ਕੀਤਾ, ਮਾਤਾ ਜੀ ਇਹ ਜੇ ਮੈਂ ਧਾਰਨ ਕਰ ਲਿਆ ਨਾ, ਲੋਕਾਂ ਨੇ ਖੁਦ ਬਾ ਖੁਦ ਜਿਹੜੇ ਲੋਕ ਮੇਰਾ ਵਿਰੋਧ ਕਰਦੇ ਕਹਿੰਦੇ ਤੂੰ ਕਾਹਦਾ ਗੁਰੂ ਹੈ ਭਾਈ, ਅਸੀਂ ਗੁਰੂ ਨਹੀਂ ਮੰਨਦੇ ਹਾਂ, ਲੇਕਿਨ ਇਹ ਸ਼ਸਤਰ ਮੈਂ ਧਾਰਨ ਕਰ ਲਿਆ ਤੇ ਉਹਨਾਂ ਨੇ ਮੈਨੂੰ ਗੁਰੂ ਜੀ ਕਹਿ ਕਰਕੇ ਮੱਥਾ ਟੇਕਣਾ। ਤੇ ਉਸ ਵੇਲੇ ਮਾਤਾ ਜੀ ਨੇ ਕਿਹਾ ਬੇਈਮਾਨਾ ਜੇ ਤੂੰ ਇਹ ਜੋ ਵਚਨ ਕਰ ਰਿਹਾ ਨਾ ਤੈਨੂੰ ਯਾਦ ਰੱਖਣਾ ਚਾਹੀਦਾ ਮਮ ਪਿਤ ਤੇ ਮਮ ਪਤ। ਮਮ ਪਤ ਦਾ ਮਤਲਬ ਮਾਤਾ ਸੁੰਦਰੀ ਜੀ ਵਚਨ ਕਰ ਰਹੇ ਕਿ ਮੇਰੇ ਸਤਿਕਾਰਯੋਗ ਪਤੀ ਦੇਵ ਕੌਣ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸਤਿਕਾਰਯੋਗ ਪਿਤਾਮਾ। ਪਿਤਾਮਾ ਦਾ ਮਤਲਬ ਕਿ ਪਿਤਾ ਦੇ ਪਿਤਾ ਕੌਣ ਹਨ,

0: ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਸੁਜਸ ਫੈਲ ਰਿਹਾ, ਲੋਕੀ ਉਹਨਾਂ ਦਾ ਸਤਿਕਾਰ ਦੇ ਨਾਲ ਨਾਮ ਲੈਂਦੇ ਹਨ।
1: ਅੰਗ ਸੁਜਸ ਲਾਗੇ
0: ਤੇ ਮਾਤਾ ਜੀ ਨੇ ਵਚਨ ਕੀਤਾ ਕਿ ਤਿੰਨਕੇ ਅੰਗ ਸ਼ਸਤਰ ਇਹੋ ਲਾਗੇ, ਕਿ ਇਹ ਸ਼ਸਤਰ ਜਿਹੜੇ ਬੇਈਮਾਨਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅੰਗੀਕਾਰ ਕਰਨ ਵਾਲੇ ਮਹਾਰਾਜ ਜੀ ਇਹਨਾਂ ਸ਼ਸਤਰਾਂ ਨੂੰ ਆਪਣੇ ਕਮਰ ਕੱਸੇ ਦੇ ਵਿੱਚ ਸਜਾਉਂਦੇ ਸਨ। ਇਸ ਕਰਕੇ ਇਹ ਸ਼ਸਤਰ ਜਿਹੜੇ ਧਾਰਨ ਕਰਨ ਵਾਲੇ ਨਹੀਂ, ਧਾਰਨ ਕਰਨ ਵਾਲੇ ਦੂਜੇ, ਜੇ ਤੂੰ ਧਾਰਨ ਹੀ ਕਰਨਾ ਨਾ ਤੇ ਇਹੋ ਜਿਹੇ ਸ਼ਸਤਰ ਜਿਹੜੇ ਤੂੰ ਬਣਾ ਲੈਣਾ ਕਰ, ਬਣਦੇ ਪਿਆਰਿਓ ਸ਼ਸਤਰ ਜਿਹੋ ਜਿਹੇ ਮਰਜ਼ੀ ਇਹੋ ਜਿਹੇ ਕਾਰੀਗਰ ਹਨ ਉਹਨਾਂ ਨੂੰ ਦੱਸ ਦਿਓ ਕਿ ਭਾਈ ਇਹੋ ਜਿਹੀਆਂ ਤਲਵਾਰਾਂ ਬਣਾਉਣੀਆਂ, ਇਹੋ ਜਿਹੇ ਪੇਜ ਕਪਸ਼ ਬਣਾਉਣੇ, ਉਹ ਬਣ ਜਾਂਦੇ ਤੇ ਕਿਹਾ ਕਿ ਉਹ ਜੇ ਸ਼ਸਤਰ ਬਣਾ ਕਰਕੇ ਧਾਰਨ ਕਰ ਲੈ ਕੋਈ ਗੱਲ ਨਹੀਂ ਹੈ, ਲੇਕਿਨ ਇਹ ਸ਼ਸਤਰ ਜਿਹੜਾ ਹੈ ਇਹ ਸ਼ਸਤਰ ਤੂੰ ਜੇ ਧਾਰਨ ਕਰੇਗਾ ਤੇ ਬਹੁਤ ਗਲਤ ਗੱਲ ਹੋ ਜਾਵੇਗੀ, ਕਿਉਂਕਿ ਇਹ ਪੂਜਨੀਆ ਸ਼ਸਤਰ ਹਨ। ਤੂੰ ਕਹਿੰਦਾ ਕਿ ਇਹਨੂੰ ਧਾਰਨ ਕਰਨਾ ਤੇ ਮੇਰੇ ਪਤੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਮੌਜੂਦਾ ਸਤਿਗੁਰੂ ਜੀ ਸਨ ਤੇ ਹਰ ਗੱਲ ਦੇ ਸਮਰੱਥ ਸਨ, ਕਰਨ ਕਾਰਨ ਕਾਦਰ ਸਨ ਸਤਿਗੁਰੂ ਮਹਾਰਾਜ, ਉਹਨਾਂ ਨੇ ਵੀ ਇਹਨਾਂ ਸ਼ਸਤਰਾਂ ਨੂੰ ਕਦੇ ਧਾਰਨ ਨਹੀਂ ਕਰਨਾ ਕੀਤਾ। ਸੱਚ ਜਾਣੋ ਸਾਧ ਸਿੰਘਾਂ ਜੀ, ਸਤਿਗੁਰੂ ਮਹਾਰਾਜ ਜੀ ਵੀ ਰੋਜ਼ ਉਹਨਾਂ ਸ਼ਸਤਰਾਂ ਦੀ ਪੂਜਾ ਕਰਿਆ ਕਰਦੇ, ਕਦੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਸ਼ਸਤਰਾਂ ਨੂੰ ਅੰਗੀਕਾਰ ਨਹੀਂ ਕਰਨਾ ਕੀਤਾ। ਮਾਤਾ ਜੀ ਨੇ ਕਿਹਾ ਕਿ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਡਾ ਬਣ ਗਿਆ ਬੇਈਮਾਨਾ, ਤੂੰ ਕਹਿੰਦਾ ਸ਼ਸਤਰਾਂ ਨੂੰ ਧਾਰਨ ਕਰਨਾ ਤੇ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਧਾਰਨ ਨਹੀਂ ਕੀਤਾ, ਸਦਾ ਇਹਦੇ ਅੱਗੇ ਨਤਮਸਤਕ ਹੁੰਦੇ ਸੀ, ਮੱਥਾ ਟੇਕਦੇ ਸਨ, ਤੂੰ ਬੇਈਮਾਨਾ ਕਹਿੰਦਾ ਕਿ ਇਹਨੂੰ ਧਾਰਨ ਕਰਨਾ, ਕਿਸ ਤਰ੍ਹਾਂ ਤੂੰ ਧਾਰਨ ਕਰ ਸਕਦਾ?
1: ਪੂਜਤ ਸਤਿਗੁਰ ਰਹੇ,
0: ਖੋਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸ਼ਾਸਤਰਾਂ ਦੀ ਪੂਜਾ ਕਰਦੇ ਰਹੇ ਹਨ।
1: ਮਾਨਨੀਯ ਨਹਿ ਲਹੇ
0: ਤੇ ਕਿਮ ਸੋ, ਭਾਵ ਕਿ ਉਹ ਸਤਿਕਾਰ ਯੋਗ ਮਾਨਨੀਯ ਸਨ ਸਤਿਗੁਰੂ ਮਹਾਰਾਜ, ਮੌਜੂਦਾ ਸਤਿਗੁਰੂ ਜੀ ਸਨ, ਹਰ ਸ਼ੈ ਦੇ ਕਰਤਾ ਧਰਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਵੀ ਕਦੇ ਇਹ ਨਹੀਂ ਵਿਚਾਰ ਕੀਤੀ ਕਿ ਭਾਈ ਇਹ ਸ਼ਸਤਰਾਂ ਨੂੰ ਅਸੀਂ ਧਾਰਨ ਕਰਨਾ, ਉਹ ਵੀ ਇਹਨਾਂ ਦੀ ਪੂਜਾ ਕਰਦੇ ਰਹੇ ਤੇ ਬੇਈਮਾਨਾ ਜੇ ਤੂੰ ਵੀ ਆਪਣਾ ਭਲਾ ਮਨਾਉਣਾ ਚਾਹੁੰਦਾ ਤੇ ਤੂੰ ਵੀ ਇਹਨਾਂ ਸ਼ਸਤਰਾਂ ਦੀ ਪੂਜਾ ਕਰਨਾ ਕਰ, ਤੇਰਾ ਭਲਾ ਹੋ ਜਾਵੇਗਾ। ਤੇ ਮਾਤਾ ਜੀ ਨੇ ਗੁੱਸਾ ਕੀਤਾ, ਝਿੜਕਾਂ ਪਾਈਆਂ ਕਿ ਬੇਈਮਾਨਾ ਤੇਰੀ ਮੱਤ ਮਾਰੀ ਗਈ ਹੈ, ਤੂੰ ਕਹਿੰਦਾ ਕਿ ਉਹ ਸ਼ਸਤਰ ਜਿਹਨੂੰ ਮਹਾਰਾਜ ਜੀ ਨੇ ਵੀ ਧਾਰਨ ਨਹੀਂ ਕੀਤਾ ਉਹਨੂੰ ਤੂੰ ਕਿਸ ਤਰ੍ਹਾਂ ਧਾਰਨ ਕਰ ਸਕਦਾ? ਸਿਰਫ ਇਹ ਆਪਣਾ ਅਹੰਕਾਰ ਦਿਖਾਉਣ ਦੇ ਲਈ, ਆਪਣੀ ਮਨਤਾ ਆਪਣੀ ਪੂਜਾ ਕਰਾਉਣ ਦੇ ਲਈ, ਇਹੀ ਤਾਂ ਪਿਆਰਿਓ ਇਹਦੀ ਮੰਦ ਭਾਵਨਾ ਸੀ ਨਾ, ਇਹ ਚਾਹੁੰਦਾ ਸੀ ਕਿ ਭਾਈ ਕਿ ਇਹ ਮੈਂ ਧਾਰਨ ਕਰ ਲਿਆ ਮੈਂ ਉਹੋ ਜਿਹਾ ਬਣ ਜਾਵਾਂਗਾ। ਇਹ ਸਾਧ ਸੰਗਤ ਜੀ ਕਈਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਭੁਲੇਖਾ ਹੁੰਦਾ ਹੈ, ਇੱਥੇ ਹੀ ਤਾਂ ਬੰਦੇ ਜਿਹੜੇ ਹਨ ਉਹ ਟਪਲਾ ਖਾ ਜਾਂਦੇ ਹਨ, ਝਾਂਸੇ ਦੇ ਵਿੱਚ ਫਸ ਜਾਂਦੇ ਹਨ। ਜਿਹੜੀ ਸਾਦਗੀ ਜੋ ਹੈ, ਜੋ ਸੰਤਗਿਰੀ ਹੈ ਸਾਧ ਸੰਗਤ ਜੀ, ਇਹ ਕੋਈ ਸਟੇਟਸ ਜਾਂ ਪਿਆਰਿਓ ਕੋਈ ਬਸਤਰ ਜਾਂ ਕੋਈ ਇਸ ਤਰ੍ਹਾਂ ਲਾਭ ਲਸ਼ਕਰ ਦਾ ਨਾਮ ਨਹੀਂ ਹੈ। ਜੇ ਇਹੋ ਜਿਹਾ ਕੋਈ ਨਾਮ ਹੁੰਦਾ ਤੇ ਪਿਆਰਿਓ ਤੇ ਲੋਕਾਂ ਨੇ ਤਾਂ ਅੱਜ ਚੋਲੇ ਵਾਲੇ ਘੱਟ ਥੋੜ੍ਹੀ ਹੈ, ਕਈਆਂ ਨੇ ਆਹੀ ਬਣਾ ਲਿਆ ਕਿ ਭਾਈ ਇਹੋ ਜਿਹਾ ਚੋਲਾ ਪਾ ਲਿਓ, ਇਹੋ ਜਿਹੀ ਦਸਤਾਰ ਬਣ ਲਿਓ, ਇਹੋ ਜਿਹਾ ਰੂਪ ਧਾਰਨ ਕਰ ਲਿਓ ਕਿ ਤੁਸੀਂ ਉਹ ਬਣ ਗਏ। ਨਹੀਂ ਪਿਆਰਿਓ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਯਾਦ ਰੱਖਣਾ ਚਾਹੀਦਾ। ਬਸਤਰ ਹਨ ਲੇਕਿਨ ਬੰਦੇ ਦਾ ਜੀਵਨ ਚਾਹੀਦਾ ਹੈ, ਤੇ ਉਹ ਜੇ ਬਸਤਰ ਪਾਉਣ ਦੇ ਨਾਲ ਉਸ ਤਰ੍ਹਾਂ ਦਾ ਜਿਹੜਾ ਹੈ ਦਿਖਾਵਾ ਕਰਨ ਦੇ ਨਾਲ ਕੋਈ ਬੰਦਾ ਉਹੋ ਜਿਹਾ ਥੋੜ੍ਹੀ ਬਣ ਜਾਂਦਾ। ਭੇਖ ਦਿਖਾਉਣ ਵਾਲਿਆਂ ਨੇ ਸਾਧ ਸੰਗਤ ਜੀ ਬਹੁਤ ਭੇਖ ਦਿਖਾਏ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਕਿ ਮੈਂ ਵੀ ਇਸ ਤਰ੍ਹਾਂ ਆਪਣੇ ਬੰਦੇ ਸਿੱਖ ਸਜਾਉਣੇ, ਮੈਂ ਵੀ ਇਹ ਕਰਨਾ, ਆਪਾਂ ਵੇਖਦੇ ਨਾ। ਭੇਖ ਹੀ ਧਾਰਨ ਕੀਤਾ ਤੇ ਦਾਵਾ ਕੀਤਾ ਕਿ ਭਾਈ ਉਹਨਾਂ ਨੂੰ ਆਹੀ ਲੱਗਿਆ ਕਿ ਉਹ ਜਿਹਾ ਭੇਖ ਮੈਂ ਵੀ ਧਾਰਨ ਕਰ ਲਿਆ ਤੇ ਲੋਕੀ ਮੈਨੂੰ ਉਹ ਮੰਨ ਲੈਣਗੇ। ਉਹਨਾਂ ਮੂਰਖਾਂ ਨੂੰ ਵੀ ਚਾਹੀਦਾ ਕਿ ਭਾਈ ਤੁਸੀਂ ਭੇਖ ਧਾਰਨ ਕਰਦੇ, ਹਰ ਕੋਈ ਵਿਅਕਤੀ ਪਿਆਰਿਓ ਉਹੋ ਜਿਹਾ ਭੇਖ ਬਣਾ ਕੇ ਧਾਰਨ ਕਰ ਸਕਦਾ ਹੈ, ਲੇਕਿਨ ਜੇ ਬਰਾਬਰੀ ਕਰਨੀ ਹੈ ਗੁਣਾਂ ਦੀ ਬਰਾਬਰੀ ਕਰਨਾ ਕਰੋ। ਕੀ ਪਿਆਰਿਓ ਕੋਈ ਬੰਦਾ ਸਰਬੰਸ ਦਾਨ ਕਰ ਸਕਦਾ? ਕੋਈ ਵਿਅਕਤੀ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਰ ਕੇ ਮਾਰਨੇ ਕੀਤੇ ਉਹ ਜਿਹਾ ਕੋਈ ਮਾਰ ਕੇ ਮਾਰ ਸਕਦਾ? ਕੋਈ ਨਹੀਂ ਕਰ ਸਕਦਾ, ਕਿਉਂਕਿ ਗੁਣਾਂ ਦੀ ਬਰਾਬਰੀ ਬੰਦੇ ਨਹੀਂ ਕਰਦੇ, ਬਾਹਰੀ ਲਿਬਾਸ ਦੀ ਬਰਾਬਰੀ ਕਰਦੇ ਹਨ। ਮਾਤਾ ਜੀ ਨੇ ਕਿਹਾ, ਬੇਈਮਾਨਾ, ਇਹੋ ਜਿਹੇ ਵਸਤਰ ਸ਼ਸਤਰ ਧਾਰਨ ਕਰਕੇ ਤੂੰ ਨੇ ਗੁਰੂ ਨਹੀਂ ਬਣ ਜਾਣਾ, ਤੂੰ ਯਾਦ ਰੱਖ। ਤੇ ਨਾਲ ਬਚਨ ਕੀਤਾ, ਅਬ ਜੋ ਨਾਮ ਲੀਨ ਸੋ ਲੀਨ, ਭਾਵ ਕੇ ਹੁਣ ਇੱਕ ਵਾਰੀ ਕਹਿ ਦਿੱਤਾ, ਜੇ ਦੁਬਾਰਾ ਬੋਲਿਆ ਨਾ, ਮੈਨੂੰ ਬੋਲਿਆ ਕਿ ਜੀ ਇਹ ਸ਼ਸਤਰ ਮੈਨੇ ਧਾਰਨ ਕਰਨਾ,

ਤੇਰੀ ਗਲਤੀ ਹੋ ਗਈ ਹੈ, ਲੇਕਿਨ ਦੁਬਾਰਾ ਜੇ ਇਹੋ ਜਿਹਾ ਕੰਮ ਕੀਤਾ ਤੇ ਤੈਨੂੰ ਮੈਂ ਬਚਨ ਕਰਦੀ ਹਾਂ, ਬਹੁਤ ਜ਼ਿਆਦਾ ਦੁੱਖ ਜਿਹੜਾ ਤੈਨੂੰ ਪ੍ਰਾਪਤ ਹੋਵੇਗਾ। ਜਾਣੇ ਅਣਜਾਣੇ ਦੇ ਵਿੱਚ ਸਾਧ ਸੰਗਤ ਜੀ ਕੋਈ ਗਲਤੀ ਹੋ ਜਾਵੇ, ਉਹ ਬਖਸ਼ਣ ਯੋਗ ਹੁੰਦੀ ਹੈ।

ਯਾਦ ਰੱਖ ਜੇ ਦੁਬਾਰਾ ਤੂੰ ਨੇ ਸ਼ਸਤਰਾਂ ਦੀ ਮੰਗ ਕੀਤੀ ਨਾ ਤੇ ਸਮਝ ਲੈ ਕੇ ਜੜ ਆਪਣੀ ਆਪ ਉਪਾੜੀ ਜੀਓ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਕਿ ਗਾਫਲ ਬੰਦਾ ਜਿਹੜਾ ਉਹਦੇ ਹੱਥ ਦੇ ਵਿੱਚ ਕੁਹਾੜਾ ਦੇ ਦਿਓ ਉਹਨੇ ਦਰਖਤ ਨੂੰ ਕੀ ਵੱਢਣਾ ਪਿਆ ਰਿਹਾ ਬੇਈਮਾਨ ਬੰਦੇ ਗਾਫਲ ਬੰਦੇ ਉਹ ਦਰਖਤ ਨੂੰ ਵੱਢਣ ਦੇ ਲਈ ਜਾਂਦੇ ਲੇਕਿਨ ਉਹੀ ਕੁਹਾੜੇ ਦੇ ਨਾਲ ਆਪਣੇ ਪੈਰ ਆਪਣੀਆਂ ਲੱਤਾਂ ਵਡਾ ਕੇ ਆ ਜਾਂਦੇ ਸੋ ਇਸ ਤਰ੍ਹਾਂ ਹੀ ਤੂੰ ਆਪਣੀ ਜੜ ਪੁੱਟ ਲਵੇਗਾ ਦੁਬਾਰਾ

0: ਬਹੁਤ ਸਖਤੀ ਦੇ ਨਾਲ ਕੌੜੇ ਬਚਨ ਉਹਨੂੰ ਕੀਤੇ। ਪਹਿਲੀ ਵਾਰੀ ਪਿਆਰਿਓ ਬਹੁਤ ਸਖਤੀ ਦੇ ਨਾਲ ਉਹਨੂੰ ਲਾਲਤਾਂ ਝਿੜਕਾਂ ਪਾਈਆਂ। ਉਸ ਵੇਲੇ ਜਦੋਂ ਇਹ ਗੱਲ ਹੋਈ ਤੇ ਉਹ ਪਾਲਕ ਅਜੀਤ ਸਿੰਘ ਤਾਂ ਬੇਈਮਾਨ ਨਿਕਲ ਗਿਆ। ਮਾਤਾ ਜੀ ਪਿਆਰਿਓ ਇਕਾਂਤ ਦੇ ਵਿੱਚ ਬੈਠੇ ਹਨ, ਅੱਖਾਂ ਦੇ ਵਿੱਚ ਅਥਰੂ ਭਰ ਕੇ ਆਏ ਤੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਮਾਤਾ ਜੀ ਚੇਤੇ ਕਰਦੇ।
1: ਅਜੀਤ ਸਿੰਘ ਗਰਭ ਧਰੰਤਾ
0: ਤੇ ਸੁਣ ਅਜੀਤ ਸਿੰਘ, ਭਾਵ ਕੇ ਸੁਣ ਕਰਕੇ ਅਜੀਤ ਸਿੰਘ ਨੇ ਕੀ ਕੀਤਾ ਪਿਆਰਿਓ ਨੇ ਬਹੁਤ ਅਹੰਕਾਰ

ਇਹਨਾਂ ਨੇ ਬਚਨ ਕੀਤਾ ਮੰਨ ਲੈਣਾ ਚਾਹੀਦਾ। ਲੇਕਿਨ ਪਿਆਰਿਓ ਅਹੰਕਾਰ ਉਹਦਾ ਸੱਤਵੇਂ ਅਸਮਾਨ ਤੇ ਉੱਤੇ ਚੜਿਆ ਹੋਇਆ, ਉਹਨੇ ਇਹਨੂੰ ਪਿਆਰਿਓ ਆਪਣੀ ਨਿਰਾਦਰੀ ਦੇ ਵਿੱਚ ਲੈ ਲਿਆ। ਉਹ ਮਨ ਵਿੱਚ ਸੋਚਦਾ ਕਿ ਇਹ ਬੁੱਢੀ ਮਾਂ ਇਹ ਮੈਨੂੰ ਕਿਸ ਤਰ੍ਹਾਂ ਝਿੜਕਾਂ ਪਾ ਸਕਦੀ ਹੈ, ਇਹ ਮੈਨੂੰ ਸ਼ਸਤਰਾਂ ਤੋਂ ਧਾਰਨ ਕਰ ਤੋਂ ਕਿਉਂ ਰੋਕ ਸਕਦੀ ਹੈ। ਮਾਤਾ ਜੀ ਦੇ ਬਚਨ ਜਿਹੜੇ ਸਖ਼ਤ

0: ਦੇ ਨਾਲ ਵੀ ਜਾ ਕਰਕੇ ਟੱਕਰਾਂ ਮਾਰਦਾ ਹੈ। ਉਹਨੂੰ ਬੇਈਮਾਨ ਨੂੰ ਇਹ ਨਹੀਂ ਪਤਾ ਕਿ ਭਾਈ ਆ ਇਹਨੇ ਜੋ ਗੁਸਤਾਖੀ ਕੀਤੀ, ਇਹ ਸ਼ਸਤਰਾਂ ਨੂੰ ਧਾਰਨ ਕਰਨਾ ਚਾਹੁੰਦਾ, ਇਹਦੇ ਨਾਲ ਹੀ ਦੇਖੋ ਇਹਦਾ ਪਤਨ ਹੋ ਜਾਵੇਗਾ, ਇਹਦਾ ਸਰਵਨਾਸ਼ ਹੋ ਜਾਵੇਗਾ।
1: ਅਲਪ ਸਾਮੀ ਪੀ ਲੋ
0: ਤੇ ਉੱਥੇ ਗੁਰੂ ਘਰ ਦੇ ਵਿੱਚ ਕਈ ਨਿਕਟਵਰਤੀ ਲੋਕ ਜੋ ਬੈਠੇ ਹੋਏ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਆ ਬੇਈਮਾਨ ਮਾਤਾ ਜੀ ਦੇ ਉੱਤੇ ਚੜ ਗਿਆ, ਮਾਤਾ ਜੀ ਨੂੰ ਝਿੜਕਾਂ ਪਾਉਂਦਾ, ਮਾਤਾ ਜੀ ਦੇ ਨਾਲ ਧੱਕਾ ਮੁੱਕੀ ਕੀਤੀ ਹੈ, ਮਾਤਾ ਜੀ ਦੇ ਉੱਤੇ ਖੰਜਰ ਰੱਖ ਦਿੱਤਾ, ਕਹਿੰਦਾ ਬੁੱਢੀਏ ਤੇਰੇ ਅੰਦਰੋਂ ਕੱਢ ਦਵਾਂਗਾ, ਉਹ ਸੰਗਤਾਂ ਤੋਂ ਰਿਹਾ ਨਹੀਂ ਗਿਆ, ਉਹ ਭੱਜ ਕਰਕੇ ਆਏ ਤੇ ਅਜੀਤ ਸਿੰਘ ਜਿਹੜਾ ਪਾਲਕ ਉਹਨੂੰ ਪਕੜ ਲਿਆ ਤੇ ਉਹਦਾ ਸ਼ਸਤਰ ਹੱਥ ਦੇ ਵਿੱਚੋਂ ਖੋਲਿਆ।
1: ਅਜੀਤ ਸਿੰਘ ਕੋ ਗਹਿਓ
0: ਤੇ ਭੱਜ ਕਰਕੇ ਅਜੀਤ ਸਿੰਘ ਨੂੰ ਪਕੜ ਲੈਣਾ ਕੀਤਾ ਤੇ ਕਹਿ ਦਿੱਤਾ ਕਿ ਬੇਈਮਾਨਾ ਆ ਕੰਮ ਕਰ ਰਿਹਾ ਤੂੰ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ ਤਾਂ ਯਤੀਮ ਸੀ, ਤੈਨੂੰ ਅਸਲ ਦੇ ਵਿੱਚ ਜਿਨ੍ਹਾਂ ਨੇ ਪੈਦਾ ਕੀਤਾ ਨਾ ਤੇ ਤੂੰ ਤਾਂ ਲਾਵਾਰਿਸ ਸੀ, ਤੇ ਉਹਨਾਂ ਨੇ ਉਹ ਬੀਬੀ ਨੇ ਜਿਹਨੇ ਵੀ ਪੈਦਾ ਕੀਤਾ ਅਣਚਾਇਆ ਬੱਚਾ ਸੀ, ਉਹਨੇ ਤੈਨੂੰ ਸੁੱਟ ਦਿੱਤਾ ਸੀ ਐਵੇਂ ਗੰਦਗੀ ਦੇ ਵਿੱਚ ਕਿ ਕੋਈ ਚੀਲ ਕੱਵਾ ਕੁੱਤਾ ਖਾ ਕੇ ਇਹਨੂੰ ਖਤਮ ਕਰ ਦੇਵੇਗਾ, ਮੈਂ ਬਦਨਾਮੀ ਤੋਂ ਬਚ ਜਾਵਾਂ, ਤੇ ਉੱਥੇ ਤੇ ਤੈਨੂੰ ਲਾ ਕਰਕੇ ਪਾਲ ਪੋਸ ਕੇ ਵੱਡਾ ਕੀਤਾ, ਮਾਤਾ ਜੀ ਨੇ ਆਪਣਾ ਨਾਮ ਦਿੱਤਾ, ਤੈਨੂੰ ਲਾਡ ਲਡਾ ਕਰਕੇ ਅੱਜ ਇਸ ਮੁਕਾਮ ਤੱਕ ਪਹੁੰਚਾਇਆ, ਅੱਜ ਬੇਈਮਾਨਾ ਤੂਨੇ ਆਹ ਕਦਰ ਪਾਈ, ਤੂੰ ਕਹਿੰਦਾ ਮਾਤਾ ਜੀ ਨੂੰ ਮੈਂ ਤੁਹਾਨੂੰ ਮਾਰ ਦਵਾਂਗਾ ਖਤਮ ਕਰ ਦਵਾਂਗਾ, ਤੇਰੀ ਜ਼ੁਰਤ ਕਿਸ ਤਰ੍ਹਾਂ ਹੋਈ ਹੈ, ਜੇ ਸਾਡੇ ਰਹਿੰਦਿਆਂ ਜੇ ਤੂਨੇ ਦੁਬਾਰਾ ਇਹੋ ਜਿਹੀ ਗੁਸਤਾਖੀ ਕੀਤੀ, ਤੂਨੇ ਕੀ ਮਾਰਨਾ ਮਾਤਾ ਜੀ ਨੂੰ, ਅਸੀਂ ਤੈਨੂੰ, ਤੂੰ ਤਾਂ ਧਮਕੀ ਦਿੱਤੀ ਮਾਰਨ ਦੇ ਲਈ, ਕਿਹਾ ਅਸੀਂ ਤਾਂ ਵੱਢ ਦੇਣਾ ਝਟਕਾ ਦੇਣਾ ਤੈਨੂੰ, ਉਹਨਾਂ ਨੇ ਬੜਾ ਝਿੜਕਾ ਪਾਇਆ ਕਿ ਦੇਖ ਬੇਈਮਾਨਾ ਤੈਨੂੰ ਪਾਲ ਪੋਸ ਕਰਕੇ ਵੱਡਾ ਕਰਨਾ ਕੀਤਾ ਤੇ ਬੇਈਮਾਨਾ ਤੂੰ ਉਹਨੂੰ ਮਾਰਨਾ ਚਾਹੁੰਦਾ, ਉਹਦੀ ਹੱਤਿਆ ਕਰਨਾ ਚਾਹੁੰਦਾ,
1: ਸਤਿਗੁਰੂ ਘਰ ਨੀ ਬਿਰਧ ਮਾਈ,
0: ਤੇ ਉਹ ਤੋਂ ਬਾਅਦ ਯਾਦ ਰੱਖ ਇਹ ਕੋਈ ਆਮ ਕੋਈ ਬੀਬੀ ਸਧਾਰਨ ਕੋਈ ਬੀਬੀ ਆਮ ਕੋਈ ਮਾਂ ਨਹੀਂ ਹੈ, ਇਹ ਜਗਤ ਮਾਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਤਿਕਾਰਯੋਗ ਇਹ ਮਹਿਲ ਹਨ, ਜਿਨ੍ਹਾਂ ਦੇ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ, ਮਾਂ ਇਹਨਾਂ ਦੇ ਅੱਗੇ ਕਦੇ ਅਸੀਂ ਉੱਚੀ ਆਵਾਜ਼ ਦੇ ਵਿੱਚ ਵੀ ਬਚਨ ਨਹੀਂ ਕਰਦੇ, ਅਸੀਂ ਇੰਨਾ ਉਹਨਾਂ ਦਾ ਸਤਿਕਾਰ ਕਰਦੇ, ਤੂੰ ਇਹ ਗੁਸਤਾਖੀ ਕਿਸ ਤਰ੍ਹਾਂ ਕਰ ਸਕਦਾ, ਤੂੰ ਕਿਸ ਤਰ੍ਹਾਂ ਕਹਿ ਸਕਦਾ ਕਿ ਭਾਈ ਕਿ ਮੈਂ ਇਹਨਾਂ ਨੂੰ ਇਹ ਕਰ ਦੇਵਾਂਗਾ, ਖਬਰਦਾਰ ਯਾਦ ਰੱਖਣਾ ਚਾਹੀਦਾ ਇਹ ਸਿਰਫ ਤੇਰੀ ਨਹੀਂ, ਇਹ ਸਾਰੇ ਜਗਤ ਦੀ ਸਾਰੇ ਸਿੱਖਾਂ ਦੀ ਇਹ ਮਾਤਾ ਹੈ, ਇਹ ਸਾਰੇ ਸੰਸਾਰ ਦੇ ਬੰਧਨੀਆਂ ਹਨ, ਕਿਉਂਕਿ ਇਹਨਾਂ ਦਾ ਨਾਮ ਸਾਡੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ, ਸਾਰਿਆਂ ਨੂੰ ਸੁੱਖ ਦੇਣ ਵਾਲੀ ਸਾਡੀ ਇਹ ਜਗਤ ਮਾਤਾ ਹੈ,
1: ਕਿ ਨਹੀਂ ਤੁਰਕੋ ਰਾਜ,
0: ਨਾਲ ਉਹਨਾਂ ਸਿੰਘਾਂ ਨੇ ਵਚਨ ਕੀਤਾ ਕਿ ਬੇਈਮਾਨਾ ਵੇਖ ਹੁਣ ਤੁਰ

0: ਤੇ ਉਹਨਾਂ ਨੇ ਤੈਨੂੰ ਚੱਕ ਕੇ ਖਤਮ ਕਰ ਦੇਣਾ, ਮਾਰ ਦੇਣਾ।
1: ਅਜੀਤ ਸਿੰਘ ਤਬ ਕਹਾ,
0: ਤੇ ਉਸ ਵੇਲੇ ਅਜੀਤ ਸਿੰਘ ਸਾਧ ਸੰਗਤ ਜੀ ਬਹੁਤ ਗੁੱਸੇ ਦੇ ਵਿੱਚ ਆਇਆ ਤੇ ਉਹਨੇ ਫਿਰ ਮਾਤਾ ਜੀ ਨੂੰ ਕਿਹਾ, ਐਵੇਂ ਹਰ ਵੇਲੇ ਮੈਨੂੰ ਝਿੜਕਾਂ ਪਾਈ ਜਾਂਦੇ ਪਾਈ ਜਾਂਦੇ, ਮੈਂ ਕੋਈ ਵੀ ਕੰਮ ਕਰਦਾ ਕਹਿੰਦੇ ਆ ਨਹੀਂ ਕਰਨਾ, ਕਦੇ ਉਹ ਕੀਤਾ ਉਹ ਨਹੀਂ ਕਰਨਾ, ਇੰਜ ਕਿਉਂ ਕੀਤਾ ਉਂਜ ਕਿਉਂ ਕੀਤਾ, ਆਈ ਬਚਨ ਤੁਸੀਂ ਹਰ ਵੇਲੇ ਮੇਰੇ ਨਾਲ ਕਰਦੇ ਰਹਿੰਦੇ ਹੋ, ਹਰ ਵੇਲੇ ਮੈਨੂੰ ਝਿੜਕਾ ਪਾਉਂਦੇ ਰਹਿੰਦੇ ਹੋ। ਸਾਧ ਸੰਗਤ ਜੀ ਦੇਖੋ, ਇੱਥੇ ਮੈਂ ਬੇਨਤੀ ਕਰਦੇ ਜਾਵਾਂ ਕਿ ਕਈ ਵਾਰੀ ਨਾ ਇਹ ਇੱਕ ਆਮ ਜਿਹੜਾ ਆਪਾਂ ਵੇਖਦੇ ਹਾਂ, ਕਈ ਮਾਂ ਬਾਪ ਜਿਹੜੇ ਆਪਣੇ ਬੱਚਿਆਂ ਨੂੰ ਬਹੁਤ ਲਾਡ ਪਿਆਰ ਦੇ ਨਾਲ ਪਾਲਦੇ ਹਨ, ਕੋਈ ਕਦੇ ਘੂੜਦੇ ਨਹੀਂ, ਝਿੜਕਾਂ ਨਹੀਂ ਪਾਉਂਦੇ ਉਹਨਾਂ ਦੀਆਂ।

ਪਿਆਰਿਓ ਬਚਪਨ ਦੇ ਵਿੱਚ ਹਰ ਜਿੱਦ ਨੂੰ ਜਦੋਂ ਤੁਸੀਂ ਪੂਰਾ ਕਰੋਗੇ ਤੇ ਉਹ ਬੱਚਾ ਜਿਹੜਾ ਨਾ ਫਿਰ ਹੱਠੀ ਬਣ ਜਾਂਦਾ, ਉਹ ਜਿੱਦੀ ਬਣ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਕਿ ਭਾਈ ਇਹਨਾਂ ਨੇ ਮੇਰੀ ਖੁਆਇਸ਼ਾਂ ਮੇਰੀਆਂ ਜ਼ਿੱਦਾਂ ਜਿਹੜੀਆਂ ਨਾ ਇਹਨਾਂ ਨੇ ਪੂਰੀ

0: ਨਹੀਂ ਕਰਨੀ ਹੈ, ਫਿਰ ਪਿਆਰੀ ਉਹ ਬੇਕਾਬੂ ਹੋ ਜਾਂਦਾ, ਉਹ ਫਿਰ ਕੋਈ ਵੀ ਚੀਜ਼ ਦੀ ਮੰਗ ਕਰਦਾ, ਜਿਹੜੀ ਨਾਜਾਇਜ਼ ਚੀਜ਼ ਵੀ ਹੋਵੇ ਉਹਦੀ ਵੀ ਉਹ ਮੰਗ ਕਰਦਾ ਕਿ ਆਹ ਚਾਹੀਦਾ ਜੀ, ਉਹ ਚਾਹੀਦਾ। ਉਹ ਮਾਂ ਬਾਪ ਜਦੋਂ ਫਿਰ ਕਹਿੰਦੇ ਕਿ ਨਹੀਂ ਬੇਟਾ ਆਹ ਨਹੀਂ ਦੇ ਸਕਦੇ, ਹਾਲੇ ਛੋਟਾ ਹੈ, ਆਪਣੀ ਉਨੀ ਲਿਆਕਤ ਨਹੀਂ ਹੈ, ਆਪਣਾ ਉਨਾ ਦੇਖ ਦਾਇਰਾ ਨਹੀਂ ਹੈ, ਬਾਅਦ ਵਿੱਚ ਦਿਲਾਵਾਂਗੇ। ਉਹ ਬੱਚੇ ਲੜ ਪੈਂਦੇ, ਉਹ ਮਾਂ ਬਾਪ ਦੇ ਨਾਲ ਝਗੜਦੇ ਹਨ, ਤੇ ਇੰਨਾ ਝਗੜਾ ਵੱਧ ਜਾਂਦਾ ਕਈ ਵਾਰੀ ਪਿਆਰੇ ਉਹ ਮਾਂ ਬਾਪ ਦੇ ਉੱਤੇ ਘਾਟਾ ਵਾਧਾ ਕਰ ਦਿੰਦੇ। ਫਿਰ ਉਹ ਮਾਂ ਬਾਪ ਨੂੰ ਫਿਰ ਆਪਣੇ ਗਲਤੀ ਦਾ ਅਹਿਸਾਸ ਹੁੰਦਾ, ਉਹਨਾਂ ਨੂੰ ਲੱਗਦਾ ਕਿ ਭਾਈ ਆਪਾਂ ਬਚਪਨ ਤੋਂ ਇਹਨੂੰ ਲਾੜ ਪਿਆਰ ਦੇ ਨਾਲ ਪਾਲਿਆ, ਹਰ ਖੁਆਇਸ਼ਾਂ ਇਹਦੀਆਂ ਪੂਰੀਆਂ ਕੀਤੀਆਂ, ਇਹੀ ਸਾਡੀ ਸਭ ਤੋਂ ਵੱਡੀ ਗਲਤੀ ਹੋਈ ਹੈ। ਕਈ ਵਾਰੀ ਇਹੋ ਜਿਹੇ ਵਿਗੜੈਲ ਬੱਚੇ ਜਿਹੜੇ ਨਾ ਪਿਆਰੇ ਉਹ ਆਪਾਂ ਵੇਖਦੇ ਹਾਂ, ਇੰਨੇ ਵਿਗੜ ਜਾਂਦੇ, ਬੱਚਿਆਂ ਦੀ ਖੁਆਇਸ਼ ਪੂਰੀਆਂ ਕਰਦੇ ਜਾਓ ਕਰਦੇ ਜਾਓ, ਉਹ ਉਹਨਾਂ ਨੂੰ ਪਿਆਰਿਓ ਇਹ ਹੋ ਜਾਂਦਾ, ਉਹਨਾਂ ਨੂੰ ਕਦਰ ਨਹੀਂ ਰਹਿੰਦੀ ਹੈ, ਫਿਰ ਉਹੀ ਖੁਆਇਸ਼ਾਂ ਕਰਕੇ ਉਹੀ ਕਰਕੇ ਪਿਆਰਿਓ ਬੱਚਿਆਂ ਦਾ ਪਤਨ ਹੋ ਜਾਂਦਾ, ਉਹ ਮਾਂ ਬਾਪ ਦਾ ਵੀ ਪਤਨ ਹੋ ਜਾਂਦਾ, ਉਹੀ ਮਾਂ ਬਾਪ ਦੇ ਲਈ ਉਹ ਬੱਚੇ ਦੁਖਦਾਈ ਬਣਦੇ ਹਨ। ਇਸ ਕਰਕੇ ਪਿਆਰਿਓ ਇੱਥੋਂ ਇਹ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿੱਥੇ ਯੋਗ ਗੱਲ ਹੋਵੇ, ਜਿੱਥੇ ਪਿਆਰਿਓ ਤੇ ਆਪਾਂ ਨੂੰ ਪਿਆਰ ਕਰਨਾ ਤੇ ਉੱਥੇ ਪਿਆਰ ਦੇਣਾ ਚਾਹੀਦਾ, ਜਿੱਥੇ ਸਖਤੀ ਵਰਤਣੀ ਹੈ ਉੱਥੇ ਸਖਤੀ ਵੀ ਵਰਤਣੀ ਚਾਹੀਦੀ ਹੈ। ਇਹਦੇ ਲਈ ਨਾ ਖਾਸ ਕਰਕੇ ਮੈਂ ਜਦੋਂ ਚਾਣਕਿਆ ਨੀਤੀ ਪੜ੍ਹ ਰਿਹਾ ਸੀ ਉਹਦੇ ਵਿੱਚ ਬੜਾ ਪਿਆਰਾ ਉਹਨੇ ਬਚਨ ਕੀਤਾ, ਉਹ ਨੀਤੀਵਾਨ ਕਹਿੰਦਾ ਕਿ 5 ਸਾਲ ਤੱਕ ਜਿਹੜੇ ਬੱਚੇ ਹੁੰਦੇ ਨਾ, ਛੋਟੇ ਬੱਚੇ, ਉਹਨਾਂ ਦੀਆਂ ਖੁਆਇਸ਼ਾਂ ਉਹਨਾਂ ਦੀਆਂ ਜ਼ਿੱਦਾਂ ਪੂਰੀਆਂ ਕਰੋ, ਕਿਉਂਕਿ ਛੋਟੇ ਬੱਚਿਆਂ ਦੀ ਜ਼ਿੱਦ ਛੋਟੀ ਹੁੰਦੀ ਹੈ। ਬੱਚਾ ਖਿਲਾਉਣਾ ਮੰਗੇਗਾ, ਖਾਣ ਪੀਣ ਦੀ ਵਸਤੂ ਮੰਗੇਗਾ, ਉਹਨੂੰ ਦਿਓ। ਲੇਕਿਨ 5 ਸਾਲ ਤੋਂ ਬਾਅਦ ਜਦੋਂ ਬੱਚੇ ਸਿਆਣੇ ਹੋ ਜਾਂਦੇ, ਵੱਡੇ ਹੋ ਜਾਂਦੇ, ਫਿਰ ਉਹਨਾਂ ਦੇ ਨਾਲ ਪਿਆਰੇ ਉਹ ਸਖਤੀ ਦਾ ਵਰਤਾਰਾ ਵਰਤਣਾ ਚਾਹੀਦਾ, ਸਖਤ ਹੋਣਾ ਚਾਹੀਦਾ, ਡਿਸਿਪਲਿਨ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ। ਫਿਰ ਇਹ ਕੰਮ ਜਿਹੜਾ ਹੈ ਤਕਰੀਬਨ 20 ਸਾਲ ਤੱਕ, 15-20 ਸਾਲ ਤੱਕ ਪੂਰੀ ਸਖਤੀ ਜਿਹੜੀ ਹੈ ਬੱਚੇ ਦੇ ਉੱਤੇ ਜਦੋਂ ਆਪਾਂ ਇਹ ਕਰਾਂਗੇ, ਸਖਤੀ ਦਾ ਇਹ ਮਤਲਬ ਨਹੀਂ ਕਿ ਮਾਰਦੇ ਕੁੱਟਦੇ ਰਹਿਣਾ, ਉਹਦਾ ਇਹ ਮਤਲਬ ਹੈ ਕਿ ਭਾਈ ਜਿੱਥੇ ਪਿਆਰ ਹੈ ਪਿਆਰ ਦਿਓ, ਉਹਦੀਆਂ ਐਵੇਂ ਨਾ ਨਾਜਾਇਜ਼ ਖੁਆਇਸ਼ਾਂ ਨੂੰ ਪੂਰੀ ਨਾ ਕਰਨਾ ਕਰੋ। ਬੱਚੇ ਦਾ ਜੀਵਨ ਢਾਲਣਾ ਹੈ, ਉਹਨਾਂ ਨੂੰ ਕਰਮੱਠ ਬਣਾਉਣਾ, ਆਹੀ ਸਮਾਂ ਹੁੰਦਾ ਕਿ ਬੱਚੇ ਪਿਆਰਿਓ ਆਹੀ ਸਮੇਂ ਦੇ ਵਿੱਚ 5 ਸਾਲ ਤੋਂ ਲੈ ਕਰਕੇ 20-22 ਸਾਲ ਤੱਕ ਜੋ ਉਹਨਾਂ ਨੇ ਮਿਹਨਤ ਮੁਸ਼ਕਤ ਕਰ ਲਈ, ਉਹਦੇ ਕਰਕੇ ਪਿਆਰਿਓ ਅਗਲੀ ਜ਼ਿੰਦਗੀ ਜਿਹੜੀ ਹੈ ਉਹ ਇਹਨਾਂ ਦੇ ਇਸ ਸਮੇਂ ਦੇ ਉੱਤੇ ਡਿਪੈਂਡ ਕਰਦੀ ਹੈ। ਜੇ ਇਹ ਸਮਾਂ ਜਿਹੜਾ, ਜਿਹੜੇ ਮਾਂ ਬਾਪ ਬੱਚਿਆਂ ਦੇ ਨਾਲ ਬਹੁਤ ਨਰਮੀ ਨਾਲ ਪੇਸ਼ ਆਉਂਦੇ, ਉਹਨਾਂ ਦੀਆਂ ਖੁਆਇਸ਼ਾਂ ਪੂਰੀਆਂ ਕਰਦੇ ਹਨ, ਉਹਨਾਂ ਦੀਆਂ ਜ਼ਿੱਦਾਂ ਪੂਰੀਆਂ ਕਰਦੇ, ਫਿਰ ਇੱਕ ਸਮੇਂ ਤੋਂ ਬਾਅਦ ਉਹ ਬੱਚੇ ਬੜੇ ਜ਼ਿੱਦੀ ਬਣ ਜਾਂਦੇ, ਉਹ ਬੱਚਿਆਂ ਦਾ ਜੀਵਨ ਜਿਹੜਾ ਨਕਾਰਾ ਹੋ ਜਾਂਦਾ, ਉਹ ਪੜ੍ਹਾਈ ਲਿਖਾਈ ਦੇ ਵਿੱਚ ਵੀ ਪਿਆਰੇ ਉਹ ਪਿੱਛੇ ਰਹਿ ਜਾਂਦੇ ਹਨ, ਹਰ ਚੀਜ਼ ਦੇ ਵਿੱਚ ਉਹ ਪਿੱਛੇ ਆ ਜਾਂਦੇ। ਲੇਕਿਨ ਜਿਹਨਾਂ ਮਾਂ ਬਾਪ ਨੇ ਇਹ ਜਿਹੜਾ ਸਮਾਂ ਜਿਹੜਾ ਹੈ ਜਵਾਨੀ ਤੱਕ ਦਾ ਸਮਾਂ, ਜਿਹੜਾ ਜਦੋਂ ਤੱਕ ਬੱਚਾ ਆਪਣੇ ਪੈਰਾਂ ਦੇ ਉੱਤੇ ਨਹੀਂ ਖੜਦਾ, ਉਦੋਂ ਤੱਕ ਪਿਆਰਿਓ ਸਮਝਦਾਰੀ ਦੇ ਨਾਲ ਲੋੜ ਅਨੁਸਾਰ ਉਹਨਾਂ ਦੀਆਂ ਜ਼ਿੱਦਾਂ ਜਦੋਂ ਪੂਰੀ ਕਰਦੇ, ਜਿੱਥੇ ਲੋੜ ਨਾ ਹੋਵੇ ਤੇ ਉਹਨਾਂ ਦੀ ਜ਼ਿੱਦ ਜਦੋਂ ਪੂਰੀ ਨਹੀਂ ਕੀਤੀ ਜਾਂਦੀ ਹੈ ਤੇ ਬੱਚੇ ਨੂੰ ਵੀ ਪਤਾ ਰਹਿੰਦਾ, ਉਹਨੂੰ ਆਦਤ ਬਣ ਜਾਂਦੀ ਕਿ ਭਾਈ ਮੇਰੀ ਹਰ ਜ਼ਿੱਦ ਹਰ ਖੁਆਇਸ਼ ਪੂਰੀ ਨਹੀਂ ਹੋਣੀ ਹੈ, ਉਹ ਫਿਰ ਸੰਭਲ ਜਾਂਦਾ। ਫਿਰ ਜਿਹੜੇ ਮਾਂ ਬਾਪ ਹਰ ਜ਼ਿੱਦ ਪੂਰੀ ਕਰਦੇ, ਫਿਰ ਪਿਆਰੇ ਉਹ ਬੱਚੇ ਕੀ ਕਰਦੇ ਹਨ ਕਿ ਉਹਨਾਂ ਦੀ ਜ਼ਿੱਦ ਬੜੇ ਹੋ ਕਰਕੇ ਜੇ ਕੋਈ ਪੂਰੀ ਨਹੀਂ ਹੋਈ, ਉਹ ਬੱਚੇ ਜਾਂ ਤਾਂ ਮਾਂ ਬਾਪ ਨੂੰ ਮਾਰਨਗੇ ਜਾਂ ਜਾ ਕਰਕੇ ਖੁਦਕੁਸ਼ੀ ਕਰ ਲੈਂਦੇ ਹਨ, ਕੋਈ ਇਹੋ ਜਿਹਾ ਗਲਤ ਫੈਸਲਾ ਲੈ ਲੈਂਦੇ। ਉਹਦੀ ਜ਼ਿੰਮੇਦਾਰੀ ਜਿਹੜੀ ਨਾ ਉਹ ਮਾਂ ਬਾਪ ਦੀ ਵੀ ਬਣਦੀ ਹੈ। ਇਸ ਕਰਕੇ ਹੁਣ ਮਾਤਾ ਜੀ ਮਨ ਵਿੱਚ ਪੱਛਾਤਾਪ ਕਰਦੇ ਹਨ, ਇਹ ਬੋਲੀ ਜਾਂਦਾ ਕਿ ਦੇਖੋ ਐਵੇਂ ਮੈਨੂੰ ਝਿੜਕਾਂ ਪਾਈ ਜਾਂਦੇ। ਮਾਤਾ ਜੀ ਵੀ ਵਿਚਾਰ ਕਰਦੇ ਕਿ ਭਾਈ ਜਦੋਂ ਝਿੜਕਣਾ ਸੀ ਨਾ, ਮੇਰੀ ਗਲਤੀ ਆ, ਮੈਂ ਬਹੁਤ ਲਾੜ ਪਿਆਰ ਦੇ ਨਾਲ ਇਹਨੂੰ ਪਾਲਿਆ, ਉਸ ਵੇਲੇ ਝਿੜਕਾਂ ਨਹੀਂ ਪਾਈਆਂ, ਉਸ ਵੇਲੇ ਸਖਤੀ ਨਹੀਂ ਕੀਤੀ, ਅੱਜ ਇਹ ਫਾਲਤੂ ਕੰਮ ਕਰ ਰਿਹਾ। ਜਦੋਂ ਮੈਂ ਬੋਲਦੀ ਹਾਂ, ਇਹ ਬੋਲੀ ਜਾਂਦਾ ਕਿ ਮੈਨੂੰ ਝਿੜਕਾਂ ਪਾਉਂਦੇ ਹੋ, ਮੇਰੇ ਨਾਲ ਲੜਦੇ ਝਗੜਦੇ ਰਹਿੰਦੇ ਹੋ,
1: ਇੱਕ ਵਾਰ ਦਿਓ ਇਸ ਮਾਰੀ।
0: ਤੇ ਜਦੋਂ ਸੰਗਤਾਂ ਨੇ ਉਹਨੂੰ ਪਕੜ ਕੇ ਪਾਸੇ ਕਰਨਾ ਕੀਤਾ, ਦੇਖੋ ਪਿਆਰੇ ਉਹਦੀ ਕਿੰਨੀ ਹਿਮਾਕਤ ਵੱਧ ਗਈ। ਉਹ ਸਾਰਿਆਂ ਦੇ ਵਿਚਕਾਰ ਉਹਨੇ ਕਹਿ ਦਿੱਤਾ ਕਿ ਬੁੱਢੀਏ ਤੈਨੂੰ ਮਾਰ ਦੇਣਾ, ਤੈਨੂੰ ਮੈਂ ਨਹੀਂ ਖਤਮ ਕਰ ਦੇਣਾ। ਇਹਨਾਂ ਗੁੱਸੇ ਵਿੱਚ ਆ ਗਿਆ ਪਾਲਕ ਅਜੀਤ ਸਿੰਘ, ਉਹਨੇ ਸਿੱਧਾ ਮਾਤਾ ਜੀ ਨੂੰ ਚੈਲੰਜ ਕਰ ਦਿੱਤਾ, ਧਮਕੀ ਦੇ ਦਿੱਤੀ, ਮੇਰੀਆਂ ਖੁਆਇਸ਼ਾਂ ਪੂਰੀ ਨਹੀਂ ਕਰਦੀ ਹੈ, ਮੇਰੇ ਨਾਲ ਝਗੜ

ਭੇਖ ਧਾਰ ਨਹੀਂ ਕਰਨਾ, ਸਾਦਗੀ ਦੇ ਵਿੱਚ ਰਹਿਣਾ, ਸਿਮਰਨ ਕਰ, ਸੇਵਾ ਕਰ। ਹਰ ਵਾਲੇ ਮੈਨੂੰ ਟੋਕੀ ਜਾਂਦੀ, ਰੋਕੀ ਜਾਂਦੀ, ਬੋਲੀ ਜਾਂਦੀ, ਜੇ ਦੁਬਾਰਾ ਬੋਲਿਆ ਨਾ ਤੇ ਮੈਂ ਰੋਕਣਾ ਨਹੀਂ, ਮੈਂ ਤੈਨੂੰ ਹੀ ਮਾਰ ਦੇਣਾ, ਤੈਨੂੰ ਖਤਮ ਕਰ ਦੇਣਾ। ਤੇ ਗਾਲਾਂ ਉਹਨੇ ਮਾਤਾ ਜੀ ਦੇ ਉੱਤੇ ਨਾ ਭੱਦੀਆਂ ਗਾਲਾਂ ਕੱਢਣੀਆਂ ਕੀਤੀਆਂ ਤੇ ਕਹਿਣ ਲੱਗਾ ਇਹਦਾ ਪਲਟਾ ਮੈਂ ਜ਼ਰੂਰ ਲੈਣਾ। ਪਿਆਰਿਓ ਦੇਖੋ ਕਿਹੜਾ ਪਲਟਾ ਹੈ। ਮਾਤਾ ਜੀ ਨੇ ਇਹੀ ਕਿਹਾ ਕਿ ਬੇਟਾ ਤੇਰਾ ਸਰਵਨਾਸ਼ ਹੋ ਜਾਏਗਾ, ਇਹ ਸ਼ਸਤਰ ਜਿਹੜੇ ਪੂਜਨ ਯੋਗ ਹਨ ਇਹਨੂੰ ਧਾਰਨ ਨਹੀਂ ਕਰਨਾ ਚਾਹੀਦਾ। ਮੈਂ ਪਿਆਰਿਓ ਇੱਕ ਬੇਨਤੀ ਕਰਾਂ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਬਹੁਤ ਪਿਆਰੀ ਸਾਖੀ ਆਉਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਾਲਵੇ ਆਦਿਕ ਦਾ, ਅਜੋਕਾ ਹਰਿਆਣਾ ਆਦਿਕ ਇਸ ਇਲਾਕੇ ਦਾ ਜਦੋਂ ਰਟਨ ਕਰ ਰਹੇ ਸਨ ਤੇ ਸਤਿਗੁਰੂ ਮਹਾਰਾਜ ਜੀ ਪਿਆਰਿਓ ਤੇ ਆਪਣੇ ਨਾਲ ਸ਼ਸਤਰ ਰੱਖਿਆ ਕਰਦੇ, ਸ਼ਸਤਰ ਸਜਾਇਆ ਕਰਦੇ। ਜਿਹੜਾ ਕੋ ਸਿੱਖ ਜਿਹੜਾ ਮਹਾਰਾਜ ਜੀ ਦਾ ਨਾਲ ਬੜਾ ਪਿਆਰ ਕਰਦਾ, ਬਹੁਤ ਭਾਵਨਾ ਪ੍ਰਗਟ ਕਰਦਾ, ਜਿਹੜਾ ਕੋ ਬੇਨਤੀਆਂ ਕਰਦਾ ਸਤਿਗੁਰੂ ਮਹਾਰਾਜ ਕੋਈ ਨਿਸ਼ਾਨੀ ਦਿਓ, ਤਾਂ ਸਤਿਗੁਰੂ ਮਹਾਰਾਜ ਪਿਆਰਿਓ ਉਹਨਾਂ ਨੂੰ ਆਪਣੇ ਕਮਰ ਕੱਸੇ ਦੇ ਸ਼ਸਤਰ ਜਿਹੜੇ ਨਿਸ਼ਾਨੀ ਦੇ ਵਜੋਂ ਉਹਨਾਂ ਨੂੰ ਦਿਆ ਕਰਦੇ ਸਨ। ਤੇ ਇੱਕ ਸਿੱਖ ਨੇ ਪਿਆਰਿਓ ਪਰਿਵਾਰ ਨੇ ਬਹੁਤ ਪਿਆਰ ਦੇ ਨਾਲ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ, ਬਹੁਤ ਮਹਾਰਾਜ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੇ। ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਜਾਣ ਲੱਗਿਆਂ ਪਿਆਰਿਓ ਆਪਣੇ ਪੱਥੇ ਦੇ ਤੀਰ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਦਿੱਤੇ ਤੇ ਨਾਲ ਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ ਕਿ ਭਾਈ ਸਿੱਖੋ ਇਹ ਸਾਡੇ ਤੀਰ ਜਿਹੜੇ ਇਹਨੂੰ ਰੱਖੋ, ਇਹਦੀ ਪੂਜਾ ਕਰਨਾ ਕਰੋ, ਇਹਨੂੰ ਅੰਗੀਕਾਰ ਇਹਨੂੰ ਧਾਰਨ ਨਾ ਕਰਨਾ ਕਰੋ। ਤੇ ਵਚਨ ਕੀਤੋ ਨੇ ਮਹਾਰਾਜ ਨੇ ਕਿਹਾ ਜਦੋਂ ਤੱਕ ਇਹਦੀ ਪੂਜਾ ਕਰੋਗੇ ਤੁਹਾਡੀ ਚੜ੍ਹਦੀ ਕਲਾ ਰਹੇਗੀ, ਜੈ ਜੈਕਾਰ ਹੋਵੇਗੀ, ਲੇਕਿਨ ਜਦੋਂ ਤੁਸੀਂ ਇਹਦੀ ਪੂਜਾ ਤੋਂ ਹਟ ਗਏ, ਇਹਨਾਂ ਨੂੰ ਅੰਗੀਕਾਰ ਕਰਨਾ ਕੀਤਾ, ਤੁਹਾਡਾ ਪਰਿਵਾਰ ਢਹਿੰਦੀ ਕਲਾ ਦੇ ਵਿੱਚ ਚੱਲ ਜਾਵੇਗਾ। ਇਤਿਹਾਸ ਪਿਆਰਿਓ ਇਸ ਗੱਲ ਦੀ ਗਵਾਹੀ ਭਰਦਾ। ਉਹ ਸਿੱਖ ਜਿਹੜਾ ਨਾ ਜ਼ਿਆਦਾ ਅਮੀਰ ਨਹੀਂ ਸੀ, ਜ਼ਿਆਦਾ ਉਹਦਾ ਨਾ ਇਹ ਨਹੀਂ ਸੀ ਭਾਵ ਕਿ ਕਾਰੋਬਾਰ ਆਦਿਕ ਨਹੀਂ ਸੀ, ਲੇਕਿਨ ਮਹਾਰਾਜ ਜੀ ਦੀ ਸੇਵਾ ਕੀਤੀ, ਉਹ ਸ਼ਸਤਰਾਂ ਦੀ ਉਹਨੂੰ ਪ੍ਰਾਪਤੀ ਹੋਈ, ਉਹਨੇ ਸ਼ਸਤਰਾਂ ਨੂੰ ਰੱਖਣਾ ਕੀਤਾ, ਰੱਖ ਕਰਕੇ ਬਹੁਤ ਜ਼ਿਆਦਾ ਉਹਦੀ ਸੇਵਾ ਜਦੋਂ ਕਰਨੀ ਕੀਤੀ, ਕੁਛ ਹੀ ਸਾਲਾਂ ਦੇ ਵਿੱਚ ਪਿਆਰਿਓ ਬਹੁਤ ਵੱਡਾ ਰਈਸ ਬਣ ਗਿਆ, ਬਹੁਤ ਵੱਡਾ ਧਨਪਤੀ ਬਣ ਗਿਆ, ਬਹੁਤ ਜ਼ਿਆਦਾ ਜਿਹੜਾ ਮਾਇਆ ਦਾ ਆਦਿਕ ਪ੍ਰੋਪਰਟੀ ਦਾ ਜ਼ਮੀਨ ਜਾਇਦਾਦ ਦਾ ਖਿਲਾਰਾ ਹੋ ਗਿਆ, ਕਈ ਪਿੰਡ ਉਹਨੇ ਖਰੀਦ ਲਏ, ਬਹੁਤ ਤਗੜਾ ਉਹਦਾ ਕਾਰੋਬਾਰ ਵੱਧ ਗਿਆ, ਲੇਕਿਨ ਨਿਮਰਤਾ ਦੇ ਵਿੱਚ ਰਿਹਾ। ਉਹਨੇ ਸ਼ਸਤਰਾਂ ਦੀ ਸੇਵਾ ਉਹ ਕਰਦਾ ਰਿਹਾ ਤੇ ਉਹੀ ਮਾਇਆ ਦੇ ਨਾਲ ਸੰਗਤਾਂ ਦੀ ਸੇਵਾ ਕਰਨੀ, ਲੋੜਵੰਦਾਂ ਦੀ ਸੇਵਾ ਕਰਨੀ, ਗੁਰਪੁਰਬ ਮਨਾਉਣਾ ਇਹ ਕਰਦਾ ਰਿਹਾ ਤੇ ਜਾਣ ਲੱਗਿਆ ਜਦੋਂ ਉਹਦਾ ਅੰਤਲਾ ਸਮਾਂ ਆਇਆ, ਉਹਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਬੱਚਿਓ ਆਹ ਜੋ ਵੀ ਚੜ੍ਹਦੀ ਕਲਾ ਹੈ ਨਾ ਆਪਣੀ, ਉਹਨੇ ਆਪਣੀ ਦਾਸਤਾਨ ਆਪਣੇ ਬੱਚਿਆਂ ਨੂੰ ਦੱਸੀ ਕਿ ਆਪਾਂ ਤਾਂ ਕੁਛ ਵੀ ਨਹੀਂ ਸੀ, ਲੇਕਿਨ ਇਹਨਾਂ ਸ਼ਸਤਰਾਂ ਦੀ ਕਿਰਪਾ ਕਰਕੇ ਭਿਖਾਰੀ ਤੇ ਰਾਜ ਕਰਾਵੇ, ਆਪਾਂ ਤਾਂ ਭਿਖਾਰੀ ਸੀ, ਗੁਰੂ ਮਹਾਰਾਜ ਜੀ ਨੇ ਰਾਜੇ ਮਹਾਰਾਜੇ ਬਣਾ ਦਿੱਤਾ। ਤੇ ਯਾਦ ਰੱਖੋ ਬੱਚੋ, ਇਹਨਾਂ ਸ਼ਸਤਰਾਂ ਦਾ ਪੂਜਨ ਕਰਨਾ ਕਰੋ, ਇਹਨਾਂ ਦਾ ਸਤਿਕਾਰ ਕਰਨਾ ਕਰੋ, ਜਿਸ ਤਰ੍ਹਾਂ ਮੇਰੀ ਚੜ੍ਹਦੀ ਕਲਾ ਜੈ ਜੈਕਾਰ ਹੋਈ ਤੁਹਾਡੀ ਵੀ ਜੈ ਜੈਕਾਰ ਹੋਵੇਗੀ, ਲੇਕਿਨ ਜਦੋਂ ਇਹਨਾਂ ਨੂੰ ਧਾਰਨ ਕਰੋਗੇ, ਇਹਨਾਂ ਦੀ ਪੂਜਾ ਤੋਂ ਹਟ ਜਾਓਗੇ, ਤੁਹਾਡੀ ਧਹਿੰਦੀ ਕਲਾ ਹੋ ਜਾਵੇਗੀ। ਕਹਿੰਦੇ ਪਿਆਰਿਓ ਅਗਲੀ ਪੀੜ੍ਹੀ ਵੀ ਜਿਹੜੀ ਹੈ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਫਿਰ ਸ਼ਸਤਰਾਂ ਦੀ ਪੂਜਾ ਕੀਤੀ, ਬਹੁਤ ਸਤਿਕਾਰ ਕੀਤਾ। ਇੱਕ ਦੋ ਪੀੜ੍ਹੀਆਂ ਤਾਂ ਚੱਲਿਆ ਪਿਆਰਿਓ, ਉਹ ਤੋਂ ਬਾਅਦ ਜਦੋਂ ਪੈਸਾ ਬੰਦਿਆਂ ਕੋਲ ਜ਼ਿਆਦਾ ਆ ਜਾਵੇ, ਕਈ ਗੱਲਾਂ ਪੁਰਾਣੀਆਂ ਵਿਸਰ ਜਾਂਦੇ, ਤੇ ਫਿਰ ਕੀ ਹੋਇਆ, ਅਗਲੀ ਜਿਹੜੀ ਪੀੜ੍ਹੀ ਉਹ ਬੱਚਿਆਂ ਨੇ ਕਹਿ ਦਿੱਤਾ ਐਵੇਂ ਭਾਈ ਇਹ ਨਿੱਕੀਆਂ ਤੀਰਾਂ ਜਿਹੜੀਆਂ ਕੋਈ ਖਾਸ ਵੀ ਨਹੀਂ ਹੈ, ਐਵੇਂ ਰੱਖ ਕਰਕੇ ਇਹਦੀ ਪੂਜਾ ਕਰਦੇ ਹੋ, ਕਿਉਂ ਇਹਦੀ ਪੂਜਾ ਕਰਨੀ ਹੈ, ਆਹ ਤੀਰ ਤਾਂ ਚਲਾਉਣ ਵਾਲੇ ਹੁੰਦੇ, ਐਵੇਂ ਇਹਨਾਂ ਦੀ ਪੂਜਾ ਕਰਦੇ। ਤੇ ਸਿਆਣਿਆਂ ਨੇ ਸਮਝਾਇਆ ਕਿ ਭਾਈ ਪਹਿਲੇ ਤੋਂ ਹੀ ਬਾਪ ਦਾਦੇ ਕਰਦੇ, ਭਾਈ ਇਹਨੂੰ ਨਾ ਰੋਕ, ਇਹ ਗੁਰੂ ਮਹਾਰਾਜ ਜੀ ਦੇ ਸ਼ਸਤਰ ਹੈ। ਲੇਕਿਨ ਅਗਲੇ ਜਿਹੜੇ ਬੱਚੇ ਆਖੇ ਨਹੀਂ ਲੱਗੇ, ਉਹਨਾਂ ਨੇ ਕਹਿੰਦੇ ਸਾਧ ਸੰਗਤ ਜੀ ਉਹ ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ, ਉਹਨਾਂ ਦੇ ਬੱਚਿਆਂ ਨੇ ਅੱਗੇ ਜਿਹੜੇ ਵੰਸ਼ ਜਿਹੜੇ ਸੀ ਉਹਨਾਂ ਨੇ ਤੀਰਾਂ ਨੂੰ ਚਲਾ ਦਿੱਤਾ। ਜਦੋਂ ਤੀਰਾਂ ਨੂੰ ਚਲਾ ਦਿੱਤਾ, ਉਹ ਤੋਂ ਬਾਅਦ ਕੁਝ ਹੀ ਸਮੇਂ ਤੋਂ ਬਾਅਦ ਪਿਆਰਿਓ ਇੰਨੀ ਕਰੋਪੀ ਹੋਈ ਹੈ, ਉਹ ਪਰਿਵਾਰ ਢਹਿੰਦੀ ਕਲਾ ਦੇ ਵਿੱਚ ਆ ਗਿਆ। ਜਿਹੜਾ ਪਿਆਰਿਓ
ਅਰਸ਼ਾਂ ਦੇ ਵਿੱਚ ਉੱਡ ਰਿਹਾ ਸੀ, ਇੱਕਦਮ ਇਹੋ ਜਿਹੀ ਕਰੋਪੀ ਹੋਈ ਫਰਸ਼ਾਂ ਦੇ ਵਿੱਚ ਆ ਗਿਆ ਤੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਆਪ ਪਿਆਰਿਓ ਉਹਨਾਂ ਦਾ ਅੱਖੀ ਹਾਲ ਵੇਖ ਕਰਕੇ ਉਹਨਾਂ ਨੇ ਕੋਟ ਕੀਤਾ ਕਿ ਸੰਗਤ ਜੀ ਤੇ ਉਹ ਪਰਿਵਾਰ ਜਿਹੜਾ ਪਹਿਲੇ ਕੁਛ ਨਹੀਂ ਸੀ ਉਹਨਾਂ ਸ਼ਸਤਰਾਂ ਕਰਕੇ ਮਹਾਰਾਜ ਜੀ ਦੀ ਬੜੀ ਕਿਰਪਾ ਚੜ੍ਹਦੀ ਕਲਾ ਦੇ ਵਿੱਚ ਗਏ। ਫਿਰ ਬਾਅਦ ਦੇ ਵਿੱਚ ਅਗਲੇ ਜਿਹੜੇ ਵੰਸ਼ ਜਿਹੜੇ ਸੀ ਨਾ ਉਹਨਾਂ ਨੇ ਸ਼ਸਤਰਾਂ ਦੀ ਬੇਅਦਬੀ ਕਰਨੀ ਕੀਤੀ ਤਾਂ ਕਰਕੇ ਅੱਜ ਉਹ ਢਹਿੰਦੀ ਕਲਾ ਦੇ ਵਿੱਚ ਆ ਕੇ ਕੱਖਾਂ ਤੋਂ ਵੀ ਹੌਲੇ ਹੋ ਗਏ। ਇਹਨਾਂ ਦਾ ਹਾਲ ਮੈਂ ਆਪਣੇ ਅੱਖੀ ਵੇਖਣਾ ਕੀਤਾ। ਸੋ ਮਾਤਾ ਜੀ ਨੇ ਇਹਨੂੰ ਸਮਝਾਇਆ ਤੇ ਬੇਈਮਾਨ ਕਹਿੰਦਾ ਐਵੇਂ ਝਿੜਕਾਂ ਪਾਉਂਦੀ ਰਹਿੰਦੀ ਬੁੱਢੀ।

0: ਸਾਰੀ ਪੈਸਾ ਖਿਲਾ ਦੇਵਾਂਗਾ। ਜਿਨ੍ਹਾਂ ਨੂੰ ਪਿਆਰਿਓ ਪੈਸਿਆਂ ਦਾ ਬੜਾ ਜ਼ੋਰ ਹੁੰਦਾ ਨਾ, ਉਹ ਅੱਜ ਵੀ ਕਹਿੰਦਾ ਜੀ ਸਾਡੇ ਕੋਲ ਪੈਸਾ ਹੈ, ਜੋ ਮਰਜ਼ੀ ਅਸੀਂ ਖਰੀਦ ਸਕਦੇ ਹਾਂ। ਕਈ ਵਾਰੀ ਬਦਮਾਸ਼ ਬੰਦੇ ਜਦੋਂ ਆਪਾਂ ਵੇਖਦੇ ਹੀ ਨਾ ਪਿਆਰਿਓ, ਤੇ ਉਹ ਐਵੇਂ ਪੈਸਿਆਂ ਕਰਕੇ ਰੋਬ ਝਾੜਦੇ। ਕਈ ਬੰਦੇ ਜਿਹੜੇ ਕਈਆਂ ਨੂੰ ਮਾਰ ਦਿੰਦੇ, ਖਤਮ ਕਰ ਦਿੰਦੇ, ਕਹਿੰਦੇ ਜੀ ਪੈਸਾ ਹੈ ਤੇ ਸਾਰਾ ਕੰਮ ਅਸੀਂ ਰਫਾ ਦਫਾ ਕਰ ਦੇਣਾ। ਇਹ ਬੇਈਮਾਨ ਨੇ ਸਿੱਧਾ ਮਾਤਾ ਜੀ ਨੂੰ ਚੈਲੰਜ ਕੀਤਾ, ਧਮਕੀ ਦਿੱਤੀ, ਕਹਿਣ ਲੱਗਾ ਕਿ ਤੈਨੂੰ ਮਾਰ ਦਵਾਂਗਾ, ਮਾਰ ਕਰਕੇ ਮੇਰਾ ਕੌਣ ਵਿਗਾੜ ਸਕਦਾ। ਤੇ ਸੰਗਤਾਂ ਨੇ ਕਿਹਾ ਨਾ ਤੁਰਕਾਂ ਦਾ ਰਾਜ ਹੈ ਬੇਈਮਾਨਾ, ਉਹਨਾਂ ਨੇ ਖਤਮ ਕਰ ਦੇਣਾ ਤੈਨੂੰ। ਤੇ ਇਹ ਕਹਿਣ ਲੱਗਾ ਮੇਰੇ ਕੋਲ ਕਿੰਨਾ ਪੈਸਾ ਹੈ। ਗੁਰੂ ਘਰ ਦੀ ਮਾਇਆ ਜਿਹੜੀ ਜਦੋਂ ਆਵੇ ਨਾ ਪਿਆਰੇ, ਉਹ ਗਲਤ ਤਰੀਕੇ ਦੇ ਨਾਲ, ਤੇ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਇਹ ਜਿਹੜਾ ਨਾ ਇਹ ਪਾਰੇ ਦਾ ਜ਼ਹਿਰ ਹੁੰਦਾ ਹੈ। ਸਿਆਣੇ ਕਹਿੰਦੇ ਜਿਹਨੂੰ ਸਲੋ ਪੋਇਜ਼ਨ ਬੋਲਦੇ ਹਨ। ਇੱਕ ਤਾਂ ਪਿਆਰੇ ਉਹ ਜ਼ਹਿਰ ਜਿਹੜਾ ਹੈ ਉਹ ਸਪੀਡ ਪੋਇਜ਼ਨ ਹੁੰਦਾ, ਕਈ ਇਹੋ ਜਿਹੇ ਜ਼ਹਿਰ ਹੁੰਦੇ ਤੁਸੀਂ ਆਪਣੇ ਜ਼ਬਾਨ ਦੇ ਉੱਤੇ ਰੱਖੋ, ਨਾਲ ਹੀ ਬੰਦਾ ਖਤਮ ਹੋ ਜਾਂਦਾ, ਤੇ ਉਸ ਵੇਲੇ ਪਤਾ ਲੱਗ ਜਾਂਦਾ ਕਿ ਭਾਈ ਫਲਾਣੇ ਨੇ ਦਿੱਤਾ, ਫਲਾਣੇ ਨੇ ਪਾਇਆ। ਲੇਕਿਨ ਇੱਕ ਪਿਆਰੇ ਸਲੋ ਪੋਇਜ਼ਨ ਹੁੰਦਾ, ਉਹ ਸਲੋ ਪੋਇਜ਼ਨ ਜਿਹੜਾ ਨਾ ਜਿਹਨੂੰ ਕਿਹਨੂੰ ਲੱਗ ਜਾਵੇ, ਦੇ ਦਿੱਤਾ ਜਾਵੇ, ਬੰਦਾ ਇੱਕ ਦਿਨ ਦੇ ਵਿੱਚ ਨਹੀਂ ਪਿਆਰਿਓ, ਹੌਲੀ ਹੌਲੀ ਗਲਦਾ ਗਲਦਾ ਉਹਦੀਆਂ ਹੱਡੀਆਂ ਤੱਕ ਗਲ ਜਾਂਦੀਆਂ, ਫਿਰ ਉਹਦਾ ਕੱਖ ਨਹੀਂ ਰਹਿੰਦਾ, ਕੱਖਾਂ ਤੋਂ ਵੀ ਹੌਲਾ ਹੋ ਜਾਂਦਾ ਹੈ। ਸੋ ਮਾਤਾ ਜੀ ਨੇ, ਗੁਰੂ ਮਹਾਰਾਜ ਜੀ ਨੇ ਵੀ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਵਚਨ ਕੀਤਾ, ਇਹ ਗੁਰੂ ਘਰ ਦੀ ਜਿਹੜੀ ਮਾਇਆ ਜਿਹੜੀ ਨਾ ਇਹ ਪਾਰੇ ਦਾ ਜ਼ਹਿਰ ਹੈ, ਇਹ ਜ਼ਹਿਰ ਪਿਆਰਿਓ ਇਹ ਤੁਰੰਤ ਅਸਰ ਨਹੀਂ ਕਰਦਾ। ਕਈ ਬੰਦੇ ਜਿਹੜੇ ਉਹ ਮਾਇਆ ਗੁਰੂ ਘਰ ਦੀ ਲੁੱਟ ਖੁੱਟ ਕਰਕੇ ਉਹ ਬਹੁਤ ਸ਼ੁਕੀਨੀਆਂ ਕਰਦੇ, ਕਈਆਂ ਨੂੰ ਲੱਗਦਾ ਕਿ ਭਾਈ ਇਹਨਾਂ ਨੂੰ ਕਿਉਂ ਕੁਛ ਨਹੀਂ ਹੋ ਰਿਹਾ, ਲੇਕਿਨ ਵੇਟ ਕਰਨਾ ਚਾਹੀਦਾ, ਇੰਤਜ਼ਾਰ ਕਰਨਾ ਚਾਹੀਦਾ। ਖੁਦ ਤੁਸੀਂ ਵੇਖੋਗੇ ਇੱਕ ਸਮੇਂ ਤੋਂ ਬਾਅਦ ਉਹਦੀ ਇੰਨੀ ਢਹਿੰਦੀ ਕਲਾ ਹੋ ਜਾਂਦੀ ਆ, ਕੱਖਾਂ ਤੋਂ ਵੀ ਹੌਲਾ ਹੋ ਜਾਂਦਾ। ਜਿਸ ਤਰ੍ਹਾਂ ਪਾਰੇ ਦਾ ਜ਼ਹਿਰ ਹੌਲੀ ਹੌਲੀ ਗਾਲਦਾ, ਲੇਕਿਨ ਇੱਕ ਵਾਰੀ ਬੰਦਾ ਗਲਣਾ ਸ਼ੁਰੂ ਹੋ ਜਾਵੇ ਫਿਰ ਉਹਨੂੰ ਕੋਈ ਦਵਾਈ ਬਚਾ ਨਹੀਂ ਸਕਦੀ ਹੈ। ਸੋ ਇਸ ਤਰ੍ਹਾਂ ਦੇਖੋ ਗੁਰੂ ਘਰ ਦੀ ਮਾਇਆ ਇਹਦੇ ਸਿਰ ਤੇ ਚੜ ਕੇ ਬੋਲ ਰਹੀ ਹੈ। ਜੋ ਗੁਰੂ ਘਰ ਦੀ ਮਾਇਆ ਪਾਸੇ ਕਰਦਾ, ਮਾਤਾ ਜੀ ਨੂੰ ਧਮਕੀਆਂ ਦਿੰਦਾ, ਕਹਿੰਦਾ ਕਿ ਜਦੀ ਗੱਲ ਹੋਈ ਤੇ ਮੈਂ ਪੈਸਾ ਰਿਸ਼ਵਤ ਖਿਲਾ ਕਰਕੇ ਬਰੀ ਹੋ ਜਾਵਾਂਗਾ, ਲੇਕਿਨ ਇੱਕ ਵਾਰੀ ਤੈਨੂੰ ਜ਼ਰੂਰ ਮਾਰਨਾ ਹੈ।
1: ਸ਼ਸਤਰ ਧਾਰਨੇ ਤਨ ਮਹਿ
0: ਚਾਹਾ, ਇਹ ਕਹਿੰਦਾ ਮੈਂ ਤਾਂ ਸਿਰਫ ਆ ਸ਼ਸਤਰ, ਆ ਇਹ ਕੀ ਹੈ ਸ਼ਸਤਰਾਂ ਦੇ ਵਿੱਚ ਰੱਖਿਆ ਹੋਇਆ, ਇਹਨੂੰ ਮੈਨੇ ਧਾਰਨ ਕਰਨਾ।
1: ਕ੍ਰੋਧ ਕੀਨ ਮਨ ਮਾ,
0: ਤੇ ਐਵੇਂ ਆ ਨਿੱਕੀ ਜੀ ਗੱਲ ਜਿਹੜੀ ਆ ਸ਼ਸਤਰ ਧਾਰਨ ਦੇ ਉੱਤੇ ਤੂੰ ਮੇਰੇ ਉੱਤੇ ਗੁੱਸਾ ਕਰਦੀ ਹੈ, ਮੈਨੂੰ ਗਾਲਾਂ ਕੱਢਦੀ ਹੈ,
1: ਦੇਖ ਸਕੈ ਨਹਿ
0: ਕਹਿ, ਤੇ ਇਹਨੇ ਸਿੱਧਾ ਕਹਿ ਦਿੱਤਾ ਕਿ ਮੇਰੀ ਚੜ੍ਹਦੀ ਕਲਾ ਮਾਂ ਤੂੰ ਦੇਖ ਨਹੀਂ ਸਕਦੀ ਹੈ, ਐਵੇਂ ਮੇਰੇ ਨਾਲ ਤੂੰ ਸੜਦੀ ਜਾਂਦੀ,
1: ਪ੍ਰਭਤਾ ਸਹਿਨ ਸਕੈ ਮਨ,
0: ਹੁਣ ਮੇਰੀ ਪ੍ਰਭਤਾ ਹੋ ਰਹੀ ਹੈ। ਇਹ ਬੇਈਮਾਨ ਨੇ ਇੱਥੋਂ ਤੱਕ ਗੁਸਤਾਖੀ ਕਰ ਦਿੱਤੀ, ਕਹਿ ਦਿੱਤਾ ਕਿ ਤੇਰੇ ਪਤੀ ਭਾਵ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਧ ਮੇਰੀ ਚੜ੍ਹਦੀ ਕਲਾ ਹੋ ਰਹੀ ਹੈ, ਮੇਰੀ ਜੈ ਜੈਕਾਰ ਹੋ ਰਹੀ ਹੈ, ਤਾਂ ਕਰਕੇ ਬੁੱਢੜੀਏ ਤੈਨੂੰ ਅੱਗ ਲੱਗੀ ਹੋਈ ਹੈ। ਤੂੰ ਕਹਿੰਦੀ ਨਾ ਕਿ ਇਹਨੂੰ ਨਾ ਧਾਰਨ ਕਰ, ਕਿਉਂਕਿ ਤੇਰੇ ਪਤੀ ਦੀ ਵਡਿਆਈ ਘੱਟ ਜਾਵੇਗੀ, ਲੇਕਿਨ ਮੇਰੀ ਵਡਿਆਈ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਬਹੁਤ ਉੱਚੇ ਹੈ, ਬਹੁਤ ਅੱਗੇ ਹੈ, ਲੋਕੀ ਮੈਨੂੰ ਗੁਰੂ ਮੰਨਦੇ, ਤੇਰੇ ਪਤੀ ਤੋਂ ਭਾਵ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਜਦੀ ਮੇਰੀ ਵਡਿਆਈ ਵੇਖ ਕਰਕੇ ਤੂੰ ਮੇਰੇ ਨਾਲ ਈਰਖਾ ਕਰਦੀ ਹੈ, ਸੜਦੀ ਹੈ। ਇਸ ਤਰ੍ਹਾਂ ਦੇ ਇਸ ਬੇਈਮਾਨ ਨੇ ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਤਾਂ ਹੀ ਬਹੁਤ ਜ਼ਿਆਦੀ ਮੰਦ ਸ਼ਬਦਾਵਲੀ, ਭੱਦੀ ਸ਼ਬਦਾਵਲੀ ਵਰਤਣੀ ਕੀਤੀ ਹੈ। ਅੱਗੇ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ, ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ।

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ

ਜੀ ਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਤਿਕਾਰ ਜੋ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ ਆਪ ਜੀ ਦਰੋ ਕਰੋ ਨਾਮ ਦਾਨ ਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਤਿ ਸ੍ਰੀ ਅਕਾਲ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰ।

ਨਾਇ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਸਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਿਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ

ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਬੇਕਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਖ ਅਨੇਕ ਅਨੰਤਾ। ਤੇਰੀ ਅਨਖ ਕਰੈ ਹਰ ਪੂਜਾ ਜੀ ਤਬ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਾ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਮ੍ਰਿਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨਚੇਤਸ ਮੂੜ ਮਨਾਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ।

ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ।

ਉਤਬੁਜ ਖਾਨ ਬਹਰ ਰਚ ਦੀਨੀ, ਕਾਹੂੰ ਫੂਲ ਰਾਜਾ ਹੋਏ ਬੈਠਾ, ਕਾਹੂੰ ਸਿਮਟ ਭਉ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਯੰਭਵ, ਅਬ ਰਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣਘਾਤਾ, ਜੇ ਅਸ ਦੁਜ ਤਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ, ਪੁਰਖ ਜਾਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਵਾਰ ਧੀਐ ਹੈ, ਤਾਂ ਕੀ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੀਂ।

ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰ ਹੋ ਤਾਂ ਕੀ ਤਾਪ ਤਨਕ ਮਹਿ ਹਰ ਹੋ ਰਿਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੀ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾ।

دشت کن ماه بیدار ان تیس صاحب کی ٹیک نانک منع ماہ جس سمرت

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇ

ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੀ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ।

ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਦਾ ਹੈ।

ਵਧੇ ਗੱਜ ਕੇ ਜਕਾਰਾ ਗਜਾਵੇ ਸੋਹਣੀਆਂ ਲੋ ਜਾਵੇ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਦੇਗ ਦੇਗ ਵਧੇ ਗੁਰੂ ਪੰਜ ਖਾਲਸੇ ਦਿਓ ਦਿਨ ਚੜ੍ਹਦੀ ਕਲਾ ਰੱਖੜੀ ਜੀ।

ਸੇਵ ਕੀਤੀ ਸੰਤੋ ਕੀ ਜਿਨ ਸੰਤੋ ਸਸਤੇ ਆਇਆ ਉਹ ਨੀ ਬੰਦਾ ਪੈਰ ਨਲਕੇ ਕਰ ਸੁਖਰ ਧਰਮ ਕਮਾਇਆ ਔਰ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਹੀ ਅਗਲਾ ਨਿਤ ਦੇਵੇ।